ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੜਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ

ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚਿਬ ਖਾਨਾ, ਜੋ ਮੰਗੇ ਠਾਕੁਰੂ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਆਪ ਜੀ ਨੇ ਸਤਿਗੁਰੂ ਸੱਚੀ ਕਿਰਪਾ ਕੀਤੀ ਹੈ, ਦਰ ਕਰਦੇ ਪ੍ਰੀਤਵਾਨ ਆਪ ਦੇ ਸੇਵਾਦਾਰ ਭਾਈ ਅਵਤਾਰ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਆਪ ਜੀ ਨੇ ਸੋਹਣੀ ਗੱਡੀ ਬਖਸ਼ ਕੀਤੀ ਹੈ। ਆਪ ਜੀ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਸ਼ੁਕਰਾਨਾ ਕਰਦਿਆਂ ਸੱਚੇ ਪਾਤਸ਼ਾਹ ਜੀ ਆਪ ਨੇ ਤਰਸ ਕੀਤਾ ਹੈ, ਜੋ ਕਿ ਜਪਜੀ ਸਾਹਿਬ ਦੇ ਜਾਪ ਕਰਵਾਏ ਹਨ, ਸੁਖਮਨੀ ਸਾਹਿਬ ਦੇ ਜਾਪ ਹੋਏ ਹਨ ਸੱਚੇ ਪਾਤਸ਼ਾਹ ਜੀ, ਉਪਰੰਤ ਕੁਛ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਛੇਵ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ। ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਸਭ ਦੇ ਹਿਰਦੇ ਤੇ ਵਸਾਉਣਾ। ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੀ ਆਵ ਲਾਏ ਰੱਖਣੀ, ਲਈ ਹੋਈ ਗੱਡੀ ਸੁਖੜਨੀ ਕਰਨੀ। ਸੱਚੇ ਪਾਤਸ਼ਾਹ ਜੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਪਤ ਰੱਖਣਾ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਆਪਣੇ ਦਰ ਘਰ ਨਾਲ ਜੋੜੀ ਰੱਖਣਾ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕਜਨੇ ਐਸਰੇ ਬਖਸ਼ਿਆ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਸੰਗ ਜੀ, ਸਾਹਿਬਾਂ ਨੇ ਤਰਸ ਕੀਤਾ ਹੈ ਆਪਣੇ ਸੇਵਕਾਂ ਨੂੰ, ਮੰਗਲਮਈ ਸਮੇਂ ਬਖਸ਼ ਕੀਤੇ ਹਨ। ਭਾਈ ਅਵਤਾਰ ਸਿੰਘ ਗੁਰੂ ਘਰ ਦੇ ਸੇਵਾਦਾਰ, ਉਹਨਾਂ ਨਵੀਂ ਗੱਡੀ ਬਖਸ਼ ਕੀਤੀ ਹੈ। ਸੋ ਬੜੀ ਸੋਹਣੀ ਗੱਲ ਹੈ, ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਉਹਨਾਂ ਨੇ ਸੁਖਮਨੀ ਸਾਹਿਬ ਦੇ ਜਾਪ ਕੁਝ ਸਮੇਂ ਵਾਸਤੇ ਕੀਰਤਨ ਕਰਵਾਏ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੇ ਸੇਵਕਾਂ ਦੀ ਆਪ ਲਾਜ ਰੱਖਣ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣ, ਆਪਣੇ ਦਰ ਕਰਨ ਦੇ ਨਾਲ ਜੋੜੀ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਾ ਕਾ ਮਨ ਸੀਤ ਲਾਇਆ। ਸਲੋਕ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ।

ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ। ਰੇਣ ਸਗਲਿਆਂ ਮਨ ਕਰੈ ਏਉ ਕਰਮ ਕਮਾਏ, ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਈ। ਸਲੋਕ ਤਨ ਮਨ ਧਨ ਅਰਪੋ ਤਿਸੈ, ਪ੍ਰਭੂ ਮਿਲਾਵੈ ਮੋਹੇ, ਨਾਨਕ ਭ੍ਰਮ ਭਉ ਕਟੀਐ, ਚੁੱਕੈ ਜਮਕੀ ਜੋ ਹੈ ਪੌੜੀ। ਤੱਤਾ ਦਾਸੋ ਪ੍ਰੀਤ ਕਰ ਗੁਣ ਗੁਣ।

ਨਿਧ ਨਿਧਾਨ ਹਰ ਅੰਮ੍ਰਿਤ ਪੂਰੇ ਤੈ ਬਾਜੇ ਨਾਨਕ ਅਨਹਦ ਤੂਰੇ ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ।

ਜੋੜੀ ਪੱਪਾ ਪਰਮਿਤ ਪਾਰ ਨ ਪਾਇਆ ਪਤਤ ਪਾਵਨ ਅਗਮ ਹਰ ਰਾਇਆ ਹੋਤ ਪਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਪਰਪੰਚ ਤ੍ਰੋ

ਬਾਦਸ਼ਾਹ ਛਤਰ ਸਿਰ ਸਉ ਨਾਨਕ ਦੂਸਰ ਅਵਰ ਨਾ ਕਉ ਸਲੋਕ ਫਾਹੇ ਕਟੇ

ਫਿਰ ਅਵਸਰ ਚਰੇ ਨਾ ਹਾਥਾ, ਨਾਮ ਜਪੋ ਤੋ ਕਟੀਏ ਫਸ, ਫਿਰ ਫਿਰ ਆਵਣ ਜਾਣ ਨਾ ਹੋਈ, ਇੱਕ ਏਕ ਜਪੋ ਜਪ ਸੋਈ, ਕਰੋ ਕਿਰਪਾ ਪ੍ਰਭ ਕਰਨੇ ਹਰੀ, ਮੇਲ ਲਿਹੋ ਨਾ

ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ ਪੌੜੀ ਬੱਬਾ ਬ੍ਰਹਮ ਜਾਣਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖ ਸੁੱਚ ਧਰਮਾ ਵੀਰਾ ਆਪਣਾ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ।

ਨਾਨਕ ਤਹਿ ਪਰਮ ਸੁਖ ਪਾਇਆ। ਸਲੋਕ ਮਾਇਆ ਡੋਲੈ ਬਹੁ ਬਿਧੀ ਮਨ ਲਪਟਿਓ ਤ

ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾਧ ਸੰਗ ਪਤੀਆਨਾ ਦੁੱਖ ਸੁਖ ਉਆ ਕੈ ਸਮਤ ਵਿਚਾਰਾ ਨਰਕ ਸੁਰਕ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਉਆ ਰਸਮੈ ਵਾਹੂ ਸੁਖ ਪਾਇਆ ਨਾਨਕ ਲਿਪਤ

ਪਵੜੀ ਯਈਆ ਜਤਨ ਕਰਤਬਾ ਵਿਧੀਆ ਏਕ ਨਾਮ ਬਿਨ ਕਹਾਂ ਲਓ ਸਿਧਿਆ ਯਾਹੂ ਜਤਨ ਕਰਤ ਹੋਤ ਛੁਟਾਰਾ ਉਆਹੂ ਜਤਨ ਸਾਧ ਸੰਗਾਰਾ ਜਾ ਉਬਰਨ ਥਾਰੇ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਥਾ

मत प्रगटियाई सलोक रोस न कहू संग करो अपन।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਧੇ ਹਰ ਨਾਖਿਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਚਾਉ ਪਈ ਪੁਨ ਰਾਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਨ ਬ੍ਰਿਸ਼ਤ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਟਨ ਦਾਹ ਗਰੀਬਨ ਵਾਜਾ ਅਖਲ

ਰਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹੂ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਜਸਮੀਤ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਸੰਗਤਾਂ ਵੱਲੋਂ ਪਰਿਵਾਰ ਵੱਲੋਂ ਤੰਦਰੁਸਤੀਆਂ ਬਖਸ਼ਣੀਆਂ ਦਰਸ਼ਨ ਸਿੰਘ ਬੀਬੀ ਗੁਰਦੇਵ ਕੌਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪਣੇ ਬੇਟੇ ਜਸਦੀਪ ਸਿੰਘ ਦੇ ਸੱਚੇ ਪਾਤਸ਼ਾਹ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਮੇਰਾ ਪ੍ਰਾਰਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਅਕਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮੁਖਾਂ ਪਿਆਰਿਆਂ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਇੱਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਉਹਨਾਂ ਦੇ ਜੀਵਨ ਦੇ ਕੌਤਕਾਂ ਨੂੰ ਦਰਸਾਉਂਦਾ ਹੋਇਆ ਇੱਕ ਸ਼ੋਅ ਤਿਆਰ ਕੀਤਾ ਹੈ। ਸੋ ਉਸਦੀ ਰਮਤਾ ਹੁਣ ਦਸਾਂ ਮਿੰਟਾਂ ਨੂੰ ਹੋਣੀ ਹੈ। ਜੋ ਆਪਾਂ ਗੁਰਦੁਆਰਾ ਸਾਹਿਬ ਦੇ ਜਦੋਂ ਅੰਦਰ ਦਾਖਲ ਹੁੰਦੇ ਹਾਂ, ਜਿਹੜਾ ਖੱਬੇ ਪਾਸੇ ਚਿੱਟੇ ਰੰਗ ਦਾ ਟੈਂਟ ਲੱਗਾ ਹੈ, ਉਹਦੇ ਵਿੱਚ ਸ਼ਾਮਾਂ ਨੂੰ ਦਿਖਾਇਆ ਜਾਇਆ ਕਰੇਗਾ। ਸੋ ਬਹੁਤ ਹੀ ਮਿਹਨਤ ਨਾਲ ਉਹਨਾਂ ਨੇ ਤਿਆਰ ਕੀਤਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਹੁਣ ਉੱਥੇ ਪਹੁੰਚ ਕਰਕੇ ਨਾਲ ਅਰਦਾਸ ਵਿੱਚ ਸ਼ਾਮਿਲ ਹੋਣਾ। 7 ਵਜੇ ਜੋ ਰਮਤਾ ਹੋਣੀ ਹੈ, ਰੋਜ਼ ਹੀ ਸ਼ਾਮਾਂ ਨੂੰ ਦਿਖਾਇਆ ਕਰਨਗੇ। ਸੋ ਆਪ ਜੀ ਨੇ ਇਹਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘੜੀ ਤਾਂ ਸਾਲਾਂ ਵਰਗੀ ਹੋ ਜਾਂਦੀ ਹੈ, ਮਹੀਨਿਆਂ ਵਰਗੀ ਹੋ ਜਾਂਦੀ ਹੈ, ਉਹ ਘੜੀ ਲੰਘਾਉਣੀ ਔਖੀ ਹੋ ਜਾਂਦੀ ਹੈ। ਸੁੱਖਾਂ ਵਾਲੇ ਸਾਲ ਲੰਘਦਿਆਂ ਵੀ ਦੇਰ ਨਹੀਂ ਲੱਗਦੀ। ਸਾਹਿਬ ਜੀ ਕਹਿੰਦੇ ਅਗਰ ਸੁੱਖਾਂ ਦਾ ਸਮਾਂ ਚਾਹੁੰਦਾ ਹੈ ਤਾਂ ਫਿਰ ਗੁਰੂ ਦੇ ਸ਼ਬਦ ਨਾਲ ਜੁੜਨਾ ਪਵੇਗਾ। ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਵੀ ਜੇ ਜ਼ਿੰਦਗੀ ਵਿੱਚ ਪ੍ਰਾਣੀ ਹਰ ਇੱਕ ਚਾਹੁੰਦਾ ਸੁੱਖ ਦੀ ਪ੍ਰਾਪਤੀ ਹੋ ਜਾਵੇ, ਸੁੱਖ ਦੀ ਪ੍ਰਾਪਤੀ ਹੋ ਜਾਵੇ ਤਾਂ ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਫਿਰ ਸਾਧ ਸੰਗਤ ਵਿੱਚ ਆ ਕੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪ, ਗੁਰੂ ਕੀ ਬਾਣੀ ਨੂੰ ਸੁਣ, ਗੁਰੂ ਕੀ ਬਾਣੀ ਨੂੰ ਰਸਨਾ ਗਦਵਾ

ਸਦਾ ਸੁਖਦਾਈ, ਭਈ ਸਦਾ ਜੀਵਨ ਵਿੱਚ ਸੁੱਖ ਸੁੱਖ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਕੀ ਬਾਣੀ ਦੀ ਕਿਰਪਾ ਹੈ। ਤੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਆਰੰਭ ਵਿੱਚ ਸਾਹਿਬ ਜੀ ਕਹਿੰਦੇ ਸਿੱਖ ਨੂੰ ਕੇਵਲ ਗੁਰੂ ਦੀ ਬਾਣੀ ਦੀ ਟੇਕ ਹੈ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ

ਕੀ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ ਜੀਓ। ਆਓ ਗੁਰੂ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਪਹਿਲੇ ਪਾਤਸ਼ਾਹ ਹਨ ਗੁਰੂ ਨਾਨਕ ਦੇਵ ਜੀ, ਕਿਰਪਾਲੂ ਦਾਤਾਰ ਜੀ ਅਪਾਰ ਕਿਰਪਾ ਕਰਦੇ ਨੇ, ਜਿਵੇਂ ਅੰਮ੍ਰਿਤ ਬਾਣੀ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਖਾਲਸਾ ਜੀ। ਅੰਮ੍ਰਿਤ ਬਚਨ

ਲੈਣ ਦੇ ਬਾਣੀ ਚੋਂ ਯਤਨ ਕੀਤੇ ਸੀ ਤੇ ਅੱਜ ਜਿਸ ਵੇਲੇ ਬਾਣੀ ਪੜ੍ਹ ਰਹੇ ਹਾਂ, ਦ੍ਰਿਸ਼ਟਾਂਤ ਲੈ ਰਹੇ ਹਾਂ ਤੇ ਬਹੁਤ ਸੋਹਣਾ ਪ੍ਰਮਾਣ ਤੁਹਾਡੇ ਸਾਹਮਣੇ ਆ ਗਿਆ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ। ਕੱਲ ਆਪਾਂ ਚਿੰਤਾ ਵਾਸਤੇ ਵਿਚਾਰ ਕਰ ਰਹੇ ਸੀ ਤਾਂ ਅੱਜ ਮਹਾਰਾਜ ਦੀ ਸੁਰਤ ਵਿੱਚ ਦੇਖੋ ਬਚਣ ਆਇਆ, ਉਹ ਕੱਲ ਯਾਦ ਨਹੀਂ ਆਇਆ। ਇਹ ਸਾਹਿਬਾਂ ਦੀ ਰਹਿਮਤ ਹੁੰਦੀ ਹੈ, ਇਹ ਬਾਣੀ ਅਥਾਹ ਸਮੁੰਦਰ ਹੈ। ਕਈ ਵਾਰ ਸੁਰਤ ਵਿੱਚ ਬਚਨ ਜ਼ਰੂਰ ਹੁੰਦਾ ਹੈ ਪਰ ਰਸਨਾ ਤੇ ਆਉਂਦਾ ਹੀ ਨਹੀਂ ਹੈ। ਇਹ ਗੁਰੂ ਦੀ ਰਹਿਮਤ ਵਰਤਦੀ ਹੈ। ਕਿਸ ਵੇਲੇ ਉਹਨੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦਾ ਝਰਨਾ ਬਖਸ਼ਿਸ਼ ਕਰ ਦੇਣਾ ਹੈ। ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ ਬਚਨ ਕਰਦੇ ਨੇ, ਰੱਬੀ ਬਾਣੀ ਧੁਰ ਕੀ ਬਾਣੀ ਭਾਈ ਸਾਰੀਆਂ ਚਿੰਤਾ ਮਿਟਾ ਦਿੰਦੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇੱਕ ਚਿੰਤ ਨਹੀਂ ਹੈ, ਸਾਹਿਬ ਜੀ ਕਹਿੰਦੇ ਜਿੰਨੀਆਂ ਚਿੰਤਾਵਾਂ ਨੇ ਮਿਟਾ ਦਿੰਦੀ ਹੈ। ਫਿਰ ਸਾਹਿਬ ਜੀ ਦੇ ਬਚਨ ਚੱਲੇ ਸੀ

ਨਮਾਜ਼ ਪੜ੍ਹੋ ਤੁਮ ਹਰ ਸਰਨਾ। ਇੱਥੋਂ ਤੱਕ ਆਪਾਂ ਸਾਂਝ ਕਰ ਰਹੇ ਸੀ ਵੀ ਘੜੀਆਂ ਦੋ ਘੜੀਆਂ ਦੀ ਬਾਤ ਹੈ, ਸੰਸਾਰ ਤੋਂ ਉੱਠ ਕੇ ਤੁਰ ਜਾਣਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੋ ਹੈ ਜਨਮ ਨਹਾਰੋ ਆਪਣਾ। ਜੂਆ ਇੱਕ ਐਸਾ ਚੀਜ਼ ਹੈ ਜਿਹੜਾ ਬੰਦਾ ਜੂਆ ਖੇਡ ਦਿੱਤਾ, ਪਾਂਡਵਾਂ ਨੇ ਦਰੋਪਦੀ ਨੂੰ ਹਰਾ ਦਿੱਤਾ, ਉਸੇ ਕਰਕੇ ਤੇ ਉਹਨਾਂ ਨੂੰ ਕਸ਼ਟ ਸਹਾਰਨੇ ਪੈ ਗਏ। ਜਦੋਂ ਸਾਰਾ ਹੀ ਕੁਝ ਹਾਰ ਗਏ, ਇੱਥੋਂ ਤੱਕ ਕਹਿੰਦੇ ਜੂਆਂ ਵਾਲੇ ਭਾਂਡੇ ਵੇਚ ਜਾਂਦੇ ਨੇ, ਵਾਕਈ ਉਹ ਬਾਤ ਹੈ ਤਾਂ। ਪਰ ਮਹਾਰਾਜ ਕਹਿੰਦੇ ਨੇ ਮਨੁੱਖਾ ਜਨਮ ਦੁਰਲੱਭ, ਦੇਹੀ ਦੀ ਪ੍ਰਾਪਤੀ ਹੈ, ਇਉਂ ਨਾ ਹੋਵੇ ਚੱਲੇ ਜੁਆਰੀ ਦੋਏ ਹੱਥ ਝਾੜ। ਜਦੋਂ ਜੂਆ ਖੇਡਣ ਵਾਲਾ ਸਾਰਾ ਹਾਰ ਜਾਂਦਾ, ਫਿਰ ਹੱਥ ਝਾੜਦਾ ਐਂ ਕਰਕੇ ਵੀ ਮੈਂ ਤਾਂ ਸਾਰਾ ਕੁਝ ਲੁਟਾ ਦਿੱਤਾ, ਖਤਮ ਹੋ ਗਿਆ, ਬਾਜੀ ਹਾਰ ਗਿਆ। ਸਾਹਿਬ ਜੀ ਕਹਿੰਦੇ ਕਿਤੇ ਏਦਾਂ ਨਾ ਹੋਵੇ ਵੀ ਜਦੋਂ ਮਾਤ ਲੋਕ ਤੋਂ ਸੰਦੇਸ਼ਾ ਆਵੇ

ਸ਼੍ਰੀ ਵਾਹਿਗੁਰੂ ਨਹੀਂ ਜਪਿਆ, ਜਿਹੜਾ ਜਪਣ ਦੇ ਯੋਗ ਸੀ ਇਹੀ ਤੇ ਲਾਹਾ ਲੈਣਾ ਸੀ ਨਾ। ਤਾਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵਚਨ ਜਿਹੜੇ ਸਵਾਸਾਂ ਦਾ ਲਾਹਾ ਲਾ ਲੈਂਦੇ ਨੇ ਉਹ ਬਾਜੀ ਜਿੱਤ ਲੈਂਦੇ ਨੇ। ਇੱਕ ਮੈਨੂੰ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਬੜਾ ਪਿਆਰਾ ਯਾਦ ਆ ਗਿਆ, ਹੋ ਸਕਦਾ ਤੁਹਾਨੂੰ ਮੈਂ ਪਹਿਲਾਂ ਇਹ ਪੌੜੀ ਬਚਨ ਸੁਣਾਇਆ ਹੋਵੇ। ਅਸਨ ਬਸਣ ਸੰਘ ਲੀਨੇ ਉਹ ਬਚਨ ਕੀਨੇ, ਸਾਧ ਸੰਗ ਜਨਮ ਲੈ ਸਾਧ ਸੰਗ ਸ੍ਰੀ ਗੁਰ ਅਰਾਧ ਹੈ। ਈਹਾਂ ਆਏ ਦਾਤਾ ਬਿਸਰਾਏ ਦਾਸੀ ਲਪਟਾਏ ਪੰਚ ਦੂਤ ਭਰਮ ਭਰਮਤਾ ਸਾਧ ਹੈ। ਸਾਚ ਮਰਨੋ ਵਿਸਾਰ ਜੀਵਨ ਮਿਥਿਆ ਸੰਸਾਰ ਸਮਝੇ ਨਾ ਜੀਤ ਹਾਰ ਸੁਪਨ ਸਮਾਧ ਹੈ। ਅਵਸਰ ਹੋਏ ਹੈ ਬਤੀਤ ਲੀਜੀਏ ਜਨਮ ਜੀਤ। ਜਨਮ ਦੀ ਬਾਜੀ ਜਿੱਤਣੀ ਹੈ, ਹਾਰਨਾ ਨਹੀਂ ਹੈ। ਸਵਾਸ ਮਿਲੇ ਨੇ ਕਦੋਂ ਜਿੱਤੇਗਾ, ਜਦੋਂ ਗੁਰੂ ਦੇ ਸ਼ਬਦ ਦਾ ਨੇਮੀ ਤਾਂ ਪ੍ਰੇਮੀ ਬਣ ਜਾਵੇਗਾ। ਤਾਂ ਸਾਹਿਬ ਜੀ ਕਹਿੰਦੇ ਲੀਜੀਏ ਜਨਮ ਜੀਤ ਕੀਜੀਏ ਸਾਧ ਸੰਗ ਪ੍ਰੀਤ ਅਗਮ ਅਗਾਧ ਹੈ। ਕਹਿੰਦੇ ਉਹਦੇ ਨਾਲ ਪ੍ਰੀਤੀ ਕਰਕੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਵੇਗਾ, ਹਾਰ ਕੇ ਨਹੀਂ ਜਾਵੇਗਾ। ਪਰ ਉਮਰ ਲੰਘਦਿਆਂ ਗੁਰੂ ਸਵਾਰੀ ਸੰਗਤ ਜੀ ਦੇਰੀ ਨਹੀਂ ਲੱਗਦੀ। ਆਦ ਹੀ ਅਧਾਨ ਵਿਖੇ ਹੋਏ ਨਿਰ ਮਾਣ ਪ੍ਰਾਣੀ ਮਾਸ ਦਸ ਗਣਤ ਗਣਤ ਹੀ ਬਿਹਾਤ ਹੈ। ਆਦ ਮੁੱਢ ਆਰੰਭ ਆਦ ਹੀ ਅਧਾਨ ਵਿਖੇ ਹੋਏ ਨਿਰ ਮਾਣ ਪ੍ਰਾਣੀ ਤੇ ਬ੍ਰਾਣੀ ਦਾ ਨਿਰਮਾਣ ਜਿਹੜਾ ਹੈ ਗੁਡੋਏ ਵਾਂਗੂ ਮਾਤਾ ਜੀ ਦੇ ਖੇਤ ਵਿੱਚ ਉਧਰ ਵਿੱਚ ਸਾਹਿਬ ਜੀ ਨੇ ਪੈਦਾ ਕਰ ਦਿੱਤਾ। ਥੋੜਾ ਥੋੜਾ ਚੱਲਦਿਆਂ ਚੱਲਦਿਆਂ ਪੈਂਦੇ ਜਿਸ ਦਿਨ ਉਧਰ ਵਿੱਚ ਆ ਗਿਆ, ਛੋਟਾ ਜਿਹਾ ਕੁੰਡਲੀ ਦੀ ਤਰ੍ਹਾਂ ਵੱਧਦਾ ਵੱਧਦਾ ਸਰੀਰ ਵੱਧਦਾ ਗਿਆ, ਤਾਂ ਤੁਸੀਂ ਸਿਆਣੇ ਬੈਠੇ ਹੋ, ਉਸ ਦਿਨ ਤੋਂ ਦਿਨਾਂ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਉਸ ਪਹਿਲਾਂ ਨਹੀਂ ਗਿਣਤੀ ਸ਼ੁਰੂ ਹੁੰਦੀ, ਜਿਸ ਦਿਨ ਆਦਿ ਮੋਢੇ ਦਾ ਵੱਜ ਗਿਆ ਨਾ, ਵੀ ਜਿਸ ਵੇਲੇ ਸਨਮੁੱਖ ਸਾਰੇ ਲੱਛਣ ਨਜ਼ਰ ਆ ਜਾਂਦੇ ਉਸ ਦਿਨ ਤੋਂ ਗਿਣਤੀ ਸ਼ੁਰੂ ਹੋ ਜਾਂਦੀ ਹੈ। 15 ਦਿਨ ਨੇ, ਮਹੀਨਾ ਹੈ, ਗਿਣਦਿਆਂ ਗਿਣਦਿਆਂ ਗਿਣਦਿਆਂ ਗਿਣਦਿਆਂ 9-10 ਮਹੀਨਿਆਂ ਤੱਕ ਬਾਅਦ ਚਲੀ ਜਾਂਦੀ ਹੈ, ਕਿਉਂਕਿ ਬਾਣੀ ਦੇ ਬੋਲ ਨੇ ਦਸੀ ਮਹੀਨੀ ਜੰਮਿਆ ਸਿਮਰਨ ਕਰੀ ਕਰੀ ਨੇ 17 ਦਸੀ ਮਾਸੀ ਹੁਕਮ ਬਾਲਕ ਜਨਮ ਲਈਓ ਮਹੀਨੇ ਮਹੀਨੇ ਗਿਣਨੇ ਸ਼ੁਰੂ ਹੋ ਜਾਂਦੇ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਦਿ ਹੀ ਅਧਾਨ ਵਿਖੇ ਹੋਏ ਨੇ ਰਮਾਣ ਪ੍ਰਾਣੀ ਮਾਸ ਦਸ ਮਾਸ ਮਹੀਨੇ ਜੀ ਮਾਸ ਦਸ ਗਣਤ ਗਣਤ ਹੀ ਵਿਹਾਤ ਹੈ ਤੇ ਮਹੀਨੇ ਗਿਣਦਿਆਂ ਗਿਣਦਿਆਂ ਮਹੀਨੇ ਜੀ ਲੰਘ ਜਾਂਦੇ ਨੇ। ਜਨਮਤ ਸੁੱਤ ਜਾਂ ਪੁੱਤਰ ਧੀ ਨੇ ਜਨਮ ਲੈ ਲਿਆ ਸਭ ਆਨੰਦ ਕੁਟੰਬ ਮਈ ਤੇ ਸਾਰਾ ਪਰਿਵਾਰ ਬੜਾ ਹੀ ਖੁਸ਼ ਹੁੰਦਾ ਜੀ, ਬਹੁਤ ਵਧਾਈਆਂ ਮਿਲਦੀਆਂ ਨੇ। ਪਰ ਸਾਹਿਬ ਜੀ ਕਹਿੰਦੇ ਨੇ ਅਗਾਂਹ ਗਿਣਤੀ ਹੋਰ ਤੁਰ ਪੈਣੀ ਹੈ, ਅੱਗੇ ਗਿਣਤੀ ਹਾਂਜੀ ਹੋਰ ਤੁਰ ਪੈਣੀ ਹੈ। ਜਨਮਤ ਸੁੱਤ, ਸੁੱਤ ਮੀਨਜ ਵੈਸੇ ਪੁੱਤਰ ਹੁੰਦਾ ਹੈ, ਸਾਨੂੰ ਜਨਮਤ ਸੁੱਤ ਸਭ ਆਨੰਦ ਕੁਟੰਬ ਮਈ ਬਾਲ ਬੁੱਧ ਗਣਤ ਬਤੀਤ ਨਿਸ ਪ੍ਰਾਤ ਹੈ। ਬਾਲ ਬੁੱਧ ਛੋਟਾ ਜਿਹਾ ਬਾਲਕਾ ਹੈ, ਮਾਂ ਨੇ ਦੁੱਧ ਪਿਆਉਣਾ ਹੈ, ਛੋਟੀ ਬੁੱਧੀ ਹੈ ਤੇ ਉਹਦੀ ਗਿਣਤੀ ਮਿਣਤੀ ਵਿੱਚ ਹੀ ਦਿਨ ਰਾਤ ਲੰਘ ਜਾਂਦਾ ਹੈ, ਅਜੇ ਪਤਾ ਹੀ ਨਹੀਂ ਵੀ ਜਪਣਾ ਹੈ ਸਤਨਾਮ ਸ਼੍ਰੀ। ਅਤੇ ਮਾਂ ਬਾਪ ਵੀ ਇਹ ਯਤਨ ਹੀ ਕਰਦੇ ਵੀ ਅਜੇ ਛੋਟਾ ਹੈ, ਗੋਦ ਵਿੱਚ ਲੈ ਕੇ ਜਪਿਆ ਜਾਵੇ ਮੂਲ ਮੰਤਰ, ਇਹਨੂੰ ਗੋਦ ਵਿੱਚ ਲੈ ਕੇ ਜਪਿਆ ਜਾਵੇ ਵਾਹਿਗੁਰੂ, ਉਹ ਸਮਾਂ ਲੰਘ ਜਾਂਦਾ ਹੈ। ਜਨਮਤ ਸੁੱਤ ਸਭ ਆਨੰਦ ਕੁਟੰਬ ਮਈ ਬਾਲ ਬੁੱਧ ਗਣਤ ਬਤੀਤ ਨਿਸ ਪ੍ਰਾਤ ਹੈ। ਤੇ ਥੋੜਾ ਜਿਹਾ ਵੱਡਾ ਹੋ ਜਾਏ ਜੀ 4 ਸਾਲ ਦਾ, ਤੇ ਸਾਰਿਆਂ ਤੋਂ ਪਹਿਲਾਂ ਇੱਛਾ ਹੁੰਦੀ ਵੀ ਸਕੂਲ ਛੱਡ ਕੇ ਆਓ, ਸਕੂਲ ਉੱਥੇ ਛੱਡ ਕੇ ਆਓ। ਤੇ ਕੁਝ ਜਿਹੜੀ ਹੈ ਪੜ੍ਹਤ ਬਿਹਾਈ, ਪੜ੍ਹਤ ਪੜ੍ਹਨ ਵਿੱਚ ਲੰਘ ਗਈ ਹੈ, ਪਤਾ ਹੀ ਨਹੀਂ ਲੱਗਾ। ਕੁਝ ਸੋਤੇ ਗੁਜਰ ਗਈ, ਕੁਝ ਰੋਤੇ ਗੁਜਰ ਗੁਜਰ ਗਈ, ਕੁਝ ਆਹੋ ਮੈਂ ਗੁਜਰ ਗਈ, ਮੰਜ਼ਿਲ ਵਾਲੇ ਮੰਜ਼ਿਲ ਪੇ ਜਾ ਲਗੇ, ਮੰਜ਼ਿਲ ਬਦਲਣੇ ਵਾਲੇ ਰਾਹੋਂ ਮੈਂ ਗੁਜਰ ਗਈ। ਪੜ੍ਹਤ ਬਿਹਾਈ ਜੋਬਣ ਮੈਂ ਭੋਗ ਵੇਖਿਆ, ਤੇ ਜਦੋਂ ਜਵਾਨੀ ਆਈ ਉਦੋਂ ਵਿਕਾਰਾਂ ਵਿੱਚ ਗਲਤਾਨ ਹੋ ਗਿਆ, ਤੇ ਦੱਸੋ ਜਪਿਆ ਹੀ ਨਹੀਂ ਗੁਰੂ। ਪੜ੍ਹਤ ਬਿਹਾਈ ਜੋਬਣ ਮੈਂ ਭੋਗ ਵੇਖਿਆ, ਬਣ ਜੋ ਵਿਵਹਾਰ ਕੇ ਬਿਥਾਰ ਲਪਟਾਤ ਹੈ। ਤੇ ਥੋੜਾ ਜਿਹਾ ਹੋਰ ਵੱਡਾ ਹੋਇਆ, ਗ੍ਰਸਤ ਜੀਵਨ ਮਿਲ ਗਿਆ, ਤਾਂ ਥੋੜਾ ਜਿਹਾ ਹੋਰ ਫਿਰ ਕਾਰੋਬਾਰ ਦਾ ਖਲਾਰਾ ਪੈ ਗਿਆ ਜੀ, ਆ ਵੀ ਵਣਜ ਕਰਨਾ, ਇੱਧਰੋਂ ਲੈਣਾ ਤੇ ਇੱਧਰੋਂ ਦੇਣਾ, ਇੱਧਰੋਂ ਦੇਣਾ ਤਾਂ ਇੱਧਰੋਂ ਲੰਘ ਗਈ, ਇਹਦੇ ਵਿੱਚ ਹੀ ਗੁਰਦੁਆਰਾ ਚੇਤਾ ਹੀ ਨਹੀਂ ਆਇਆ। ਸਾਹਿਬ ਜੀ ਕਹਿੰਦੇ ਜੋਬਣ ਮੈਂ ਭੋਗ ਵੇਖਿਆ, ਬਨਜ ਵਪਾਰ ਵਿਵਹਾਰ ਵੇਖਿਆ ਉਹਦੇ ਵਿੱਚ ਹੀ ਲੰਘ ਗਈ,
ਬੜਤਾ ਵਿਆਜ ਸਵਾਸਥ ਤੁਰੇ ਜਾ ਰਹੇ ਨੇ ਤੇ ਵਿਆਜ ਜਮਾ ਦਾ ਇਕੱਠਾ ਹੋਈ ਜਾ ਰਿਹਾ, ਵਿਆਜ ਦੇਣਾ ਔਖਾ ਹੈ। ਬੜਤਾ ਵਿਆਜ ਕਾਜ ਗਣਤ ਔਧ ਬਿਤੀ, ਵਾਹਿਗੁਰੂ ਵਾਹਿਗੁਰੂ, ਕਾਜ ਗਿਣਤ ਕੰਮ ਗਿਣਦਿਆਂ ਗਿਣਦਿਆਂ ਔਧ ਉਮਰ। ਫਿਰ ਇੱਕ ਵਾਰ ਬੈਠਾ ਰਾਤ ਨੂੰ ਸੋਚ ਕੇ ਪਰਿਵਾਰ ਵਿੱਚ ਪਿਛਾ ਲੈ ਜਾਂਦਾ ਤੇ ਫਿਰ ਦੋਧ ਪੁੱਤ ਪੁੱਤ ਧੀਆਂ ਵਿੱਚ ਕਹਿੰਦਾ, ਪੁੱਤ ਮੈਂ ਆ ਵੀ ਕੀਤਾ, ਮੈਂ ਆਪਣੀ ਜਵਾਨੀ ਚ ਆ ਵੀ ਕੀਤਾ, ਆ ਵੀ ਕੰਮ ਕਰ ਲਿਆ, ਆ ਵੀ ਕਰ ਲਿਆ, ਤੇ ਜਿਹੜਾ ਕਰਨਾ ਸੀ ਉਹ ਕੀਤਾ ਹੀ ਨਹੀਂ ਹੈ। ਸਾਹਿਬ ਜੀ ਕਹਿੰਦੇ ਦੇਖੋ ਬੰਦੇ ਨੂੰ ਪਤਾ ਨਹੀਂ ਲੱਗਦਾ ਸਮਾਂ ਕਿਵੇਂ ਗੁਜ਼ਰ ਜਾਂਦਾ ਹੈ। ਬਣ ਜੋ ਵਿਵਹਾਰ ਕੇ ਬਥਾਰ ਲਪਟਾ ਹੈ, ਬੜਤਾ ਵਿਆਜ ਕਾਜ ਗਿਣਤ ਔਧ ਬਿਤੇ, ਗੁਰ ਉਪਦੇਸ਼ਹੀਨ ਜਮਪੁਰ ਜਾਤ ਹੈ। ਸਮਾਂ ਤੋਂ ਆ ਗਿਆ ਸਾਹਿਬ ਜੀ ਕਹਿੰਦੇ ਘੜੀ ਮੋਤ ਕੇ ਉੱਠ ਚੱਲਣਾ, ਕੋਈ ਘੜੀਆਂ ਦੋ ਘੜੀਆਂ ਦੀ ਬਾਤ ਹੀ, ਜਿਸ ਵੇਲੇ ਬੁਲਾਵਾ ਆ ਗਿਆ ਉੱਠ ਕੇ ਚੱਲ ਜਾਵੇਗਾ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੂਆ ਜਨਮ ਨਾ ਹਾਰੋ ਆਪਣਾ, ਪਹਾਜ ਪੜੋ ਤੁਮ ਹਰ ਸਰਨਾ, ਵੀ ਜਨਮ ਨੂੰ ਜੂਏ ਵਿੱਚ ਵਿਕਾਰਾਂ ਵਿੱਚ ਵਿਹਾਰ ਵਿੱਚ ਨਾ ਗਵਾ, ਦੌੜ ਕੇ ਭੱਜ ਕੇ ਮੇਰੇ ਸਤਿਗੁਰੂ ਜੀ ਦੇ ਚਰਨਾਂ ਦੀ

ਸਾਹਿਬ ਜੀ ਹੁਣ ਤੁਹਾਡੀ ਮਰਜ਼ੀ ਹੈ, ਦੌੜ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਤੇ ਪੁਕਾਰ ਕਰ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ, ਰੱਖ ਲਓ ਰੱਖ ਲਓ। ਹੁਕਮਨਾਮਾ ਆਇਆ ਸੀ ਨਾ ਸਾਹਿਬਾਂ ਦਾ, ਜਦੋਂ ਸੋਧਰ ਜੀ ਦੇ ਪਾਠ ਦੀ ਸਮਾਪਤੀ ਹੋਈ, ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ ਤਾਂ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ ਸ਼ਾਮਾਂ ਦੇ ਟਾਈਮ। ਹਾ ਹਾ ਪ੍ਰਭ ਰੱਖ ਲਿਓ, ਰੱਖ ਲਓ ਮੈਂ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਜੇ। ਹਾ ਹਾ ਪ੍ਰਭ ਰੱਖ ਲਿਓ, ਹਮ ਤੇ ਕਿਸ਼ੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ, ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ ਤ੍ਰਾਪ ਸਨਾਹੀ ਤ੍ਰਿਸ਼ਨਾ, ਭੂਖ ਮਨ ਵਾਸਨਾ ਰਚ ਬਿਖੇ ਵਿਆਦ, ਪੰਚ ਦੂਤ ਸੰਗ ਮਹਾ ਅਸਾਦ, ਜੀ ਜਹਾਨ ਪ੍ਰਾਣ ਤਨ ਤੇਰਾ, ਨਾਨਕ ਜਾਣ ਸਦਾ ਹਰ ਨੇਰਾ। ਸ਼ਾਮੀ ਹੁਕਮਨਾਮਾ ਸਾਹਿਬਾਂ ਨੇ ਇਹ ਬਖਸ਼ਿਆ ਹੈ, ਗੁਰੂ ਦੇ ਚਰਨਾਂ ਵਿੱਚ ਆ ਕੇ ਪੁਕਾਰ ਕਰ। ਮੇਰੇ ਉਸਤਾਦ ਜੀ ਕਿਹਾ ਕਰਦੇ ਸੀ, ਕਹਿੰਦੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦਿਆਂ ਸੁਣਦਿਆਂ ਗੁਰੂ ਅੱਗੇ ਅਰਦਾਸ ਕਰਨੀ ਹੈ, ਸਤਿਗੁਰੂ ਜੀ ਮੈਨੂੰ ਇਕਾਗਰਤਾ ਬਖਸ਼ ਦਿਓ। ਤੇ ਇਹ ਵਾਅਦੇ ਨਾਲ ਮਹਾਂਪੁਰਸ਼ਾਂ ਨੇ ਕਈ ਵਾਰ ਵਚਨ ਕਹਿਣਾ ਵੀ ਗੁਰੂ ਇੰਨਾ ਸਮਰੱਥ ਜੇ ਨਾ, ਸਿੰਘ ਸਾਹਿਬ ਗ੍ਰੰਥੀ ਸਿੰਘ ਬਾਣੀ ਪੜ੍ਹਦੇ ਹੋਣਗੇ ਤੇ ਗੁਰੂ ਸਾਹਿਬ ਤੁਹਾਡੇ ਤੇ ਇਹੋ ਜਿਹੀ ਕਿਰਪਾ ਕਰ ਦੇਣਗੇ, ਤੁਹਾਨੂੰ ਬਾਣੀ ਕੰਠਣ ਦੀ ਜਾਵੇ। ਇਹ ਪ੍ਰੈਕਟੀਕਲ ਹੈ, ਕੋਈ ਐਵੇਂ ਕਥਰੀ ਬਾਤ ਨਹੀਂ ਹੈ। ਮੇਰੇ ਗੁਰੂ ਦੀ ਪ੍ਰਤੱਖ ਕਿਰਪਾ ਵਰਤਦੀ ਹੈ ਵੀ ਸਤਿਗੁਰੂ ਮੇਰੀ ਇਕਾਗਰਤਾ ਦੇ ਦਿਓ, ਤੇ ਜਿੰਨੀ ਇਕਾਗਰਤਾ ਹੋਵੇਗੀ ਉਨੀ ਬਾਣੀ ਦੀ ਦਾਤ ਵਧੇਰੇ ਆ ਜਾਵੇਗੀ। ਜਿੰਨਾ ਮਨ ਦਾ ਉਖੇੜ ਹੋਵੇਗਾ, ਦੌੜ ਹੋਵੇਗੀ, ਉਨੀ ਮਨ ਦੀ ਇਕਾਗਰਤਾ ਨਹੀਂ ਹੋਵੇਗੀ, ਬਾਣੀ ਕੰਠ ਨਹੀਂ ਹੋਵੇਗੀ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਅੱਗੇ ਪੁਕਾਰ ਕਰ।

ਚਲੋ ਜੀ ਗੁਰਦੁਆਰੇ ਤੁਰ ਪਿਆ ਜੀ, ਦੇਖੋ ਪਹਿਲਾਂ ਤਾਂ ਆਹ ਕੁਝ ਕਰਦਾ ਸੀ, ਉਹਨਾਂ ਦੀ ਪਰਵਾਹ ਨਹੀਂ ਕਰਨੀ। ਤੇ ਬੈ ਸੰਤਰ ਯਾਰ, ਬੈ ਸੰਤਰ ਅੱਗ ਦੇ ਵਿੱਚ ਸਾੜ ਦੇ, ਮੈਨੂੰ ਪਰਵਾਹ ਹੀ ਕੋਈ ਨਹੀਂ ਹੈ। ਤੇ ਬੈ ਸੰਤਰ ਯਾਰ ਕੋਈ ਭਲਾ ਕਹੋ। ਹਾਂਜੀ, ਭਾਵੇਂ ਕਹਿ ਦਿਓ ਚੰਗਾ ਬੰਦਾ, ਕੋਈ ਪਰਵਾਹ ਨਹੀਂ, ਮੈਂ ਤੇ ਗੁਰੂ ਦਾ ਹੋ ਗਿਆ। ਬਾਤ ਕਠਿਨ ਹੈ, ਜਿਹੜੇ ਮੰਨ ਲੈਂਦੇ ਨੇ ਪਾਰ ਉਤਾਰਾ ਹੋ ਜਾਂਦਾ ਹੈ। ਲੋਕਣ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਤੇ ਜਦੋਂ ਗੁਰੂ ਸਵਾਰੀ ਸੰਗਤ ਜੀ ਇੰਨੀ ਭਾਵਨਾ ਬਣ ਜਾਵੇਗੀ ਨਾ, ਇੰਨੀ ਅੰਦਰੋਂ ਪ੍ਰਤੀਤ ਆ ਜਾਵੇਗੀ, ਤੇ ਫਿਰ ਮੇਰਾ ਗੁਰੂ ਹਾਜ਼ਰ ਹੋ ਕੇ ਇਹੋ ਜਿਹੀ ਕਿਰਪਾ ਕਰ ਦੇਵੇਗਾ, ਚਰਨਾਂ ਦੀ ਸ਼ਰਨ ਵਿੱਚ ਆਇਆ ਸਿੱਖ ਨੂੰ, ਤਾਤੀ ਵਾਓ ਨਾ ਪਾਰ ਬ੍ਰਹਮ। ਇਹ ਮੇਰੇ ਗੁਰੂ ਦਾ ਬਿਰਧ ਬਣ ਜਾਣਾ ਹੈ। ਤਾਤੀ ਵਾਓ ਤੋਂ ਭਾਵ ਗੁਰੂ ਔਖੀ ਘੜੀ ਨਹੀਂ ਵੇਖਣ ਦੇਵੇਗਾ, ਗੁਰੂ ਆਪਣੇ ਚਰਨਾਂ ਵਿੱਚ ਲੈ ਲਵੇਗਾ। ਬਸ ਪੁਕਾਰ ਕਰ, ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ।

ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਭਾਜ ਪੜੋ, ਵੇਖੋ ਬਚਨ ਕਿੱਡਾ ਸੋਹਣਾ ਜੀ, ਭਾਜ ਭੱਜ ਜਾ, ਆਮ ਬੋਲ ਭੱਜ ਜਾ, ਦੌੜ ਜਾ, ਦੌੜ ਕਰਕੇ ਭਾਵ ਦੁਨੀਆਂ ਵੱਲੋਂ ਕੰਢ ਕਰਕੇ ਸਹਿਬਾਂ ਦੀ ਹਜ਼ੂਰੀ ਅੰਦਰ ਆ ਜਾ। ਆਮ ਬੋਲੀ ਹੈ ਭੱਜ ਭੱਜ ਦੌੜ ਦੌੜ ਕਰਕੇ ਮਹਾਰਾਜ ਕਹਿੰਦੇ ਨੇ ਟਲਿਆਈ ਨਹੀਂ ਕਰਨੀ। ਗੁਰਦੁਆਰਾ ਸਾਹਿਬ ਆਉਣ ਲੱਗਿਆ ਆਲਸ ਨਹੀਂ ਕਰਨਾ, ਰੁਕਾਵਟਾਂ ਪੈਂਦੀਆਂ ਨੇ, ਮਾਇਆ ਵਰਤਦੀ ਹੈ। ਕਈ ਵਾਰ ਇਹੋ ਜਿਹੀ ਬਾਤ ਵੀ ਬਣ ਜਾਂਦੀ, ਮੇਰੇ ਨਾਲ ਵੀ ਬਣਦੀ ਹੈ, ਕਮਰੇ 'ਚ ਜਦੋਂ ਆਈਦਾ ਹੈ ਚਾਹੀਦਾ ਵੀ ਆਉਂਦਿਆਂ ਸਾਰ ਗੁਰਦੁਆਰਾ ਸਾਹਿਬ ਜਾ ਕੇ ਵੀ ਕਥਾ ਕੀਰਤਨ ਕੀਰਤਨ ਸੁਣਨਾ, ਬਾਣੀ ਸੁਣਨੀ ਹੈ, ਮਾਇਆ ਵਰਤ ਜਾਂਦੀ ਹੈ। ਮਨ ਕਹਿੰਦਾ ਲੈ ਕੋਈ ਨਹੀਂ, ਚਲੇ ਜਾਣਾ, ਇੱਥੇ ਸੈਰ ਹੀ ਕਰੀ ਜਾਣਾ। ਉਹ ਸਮਾਂ ਤਾਂ ਲੰਘ ਗਿਆ, ਉਹ ਵੀ ਕਰਨਾ ਬੜਾ ਜ਼ਰੂਰੀ ਹੈ, ਪਰ ਜਿਹੜੀ ਘੜੀ ਮੇਰੇ ਸਾਹਿਬਾਂ ਦੀ ਹਜ਼ੂਰੀ ਅੰਦਰ ਲੰਘ ਗਈ ਨਾ, ਉਹ ਮੇਰੇ ਸਾਹਿਬਾਂ ਦੇ ਦਰ ਤੇ ਪ੍ਰਮਾਣਿਕ ਹੈ। ਕਈ ਵਾਰ ਬਾਹਰ ਹੀ ਗੁਜ਼ਰ ਜਾਂਦੀ ਹੈ, ਕਈ ਵਾਰ ਇੱਧਰ ਉੱਧਰ ਹੀ ਗੁਜ਼ਰ ਜਾਂਦੀ ਹੈ। ਮੇਰੇ ਕਿਰਪਾਲੂ ਜੀ ਕਿਰਪਾ ਕਰਦੇ ਨੇ, ਭਾਜ ਪੜੋ ਤੁਮ ਹਰ ਸਰਨਾ, ਤੇ ਫਿਰ ਜਦੋਂ ਚਰਨਾਂ ਦੀ ਸ਼ਰਨ ਵਿੱਚ ਆ ਜਾਵੇਗਾ ਫਿਰ ਕੀ ਹੋਵੇਗਾ, ਠੱਠਾ।

ਸ਼੍ਰੀ ਵਾਹਿਗੁਰੂ। ਜਦੋਂ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਖਾਲਸਾ ਜੀ, ਤਾਂ ਫਿਰ ਸਹਿਜੇ ਸਹਿਜੇ ਸਹਿਜੇ ਸਹਿਜੇ ਚਿੱਤ ਜਿਹੜਾ ਕਥਾ ਕੀਰਤਨ ਚ ਲੱਗੇਗਾ, ਇੱਕਦਮ ਨਹੀਂ। ਚਰਨਾਂ ਨਾਲ ਚਿੱਤ ਲੱਗਦਿਆਂ ਲੱਗਦਿਆਂ ਜੁੜਦਿਆਂ ਜੁੜਦਿਆਂ ਜਦੋਂ ਜੁੜ ਗਿਆ ਤਾਂ ਮਹਾਰਾਜ ਕਹਿੰਦੇ ਠੱਠੇ ਅੱਖਰ ਦੁਆਰੇ ਠੰਡ ਪੈ ਜਾਣੀ, ਠੰਡ ਤੋਂ ਭਾਵ ਸ਼ਾਂਤੀ ਆ ਜਾਣੀ ਹੈ। ਜਿਹੜੀ ਅੰਦਰ ਦੀ ਭੜਕਣਾ ਹੈ ਨਾ, ਉਹ ਖਤਮ ਹੋ ਜਾਂਦੀ ਹੈ, ਗੁਰੂ ਸ਼ਬਦ ਦੁਆਰੇ ਸ਼ਾਂਤੀ ਮਿਲ ਜਾਂਦੀ ਹੈ। ਦੌੜ ਹੈ ਅੰਦਰ ਦੀ, ਭਾਵੇਂ ਵੇਖੋ ਜੀ ਕਈ ਵਾਰ ਘਰ ਵਿੱਚ ਸੁੱਖ ਬੜੇ ਹੁੰਦੇ ਨੇ, ਮੇਰੇ ਰੱਬ ਦਵੇ ਹਰ ਇੱਕ ਨੂੰ ਦਵੇ ਬੇਅੰਤ ਦਵੇ, ਪਰ ਮੈਨੂੰ ਮਾਫ਼ ਕਰ ਦਿਓ ਜੇ ਕਈਆਂ ਬੰਦਿਆਂ ਤੋਂ ਸੁਣਿਆ ਜਾਂਦਾ ਭਾਈ ਸਾਹਿਬ ਜੀ ਸੁੱਖ ਤੇ ਬੜੇ ਨੇ ਪਰ ਸ਼ਾਂਤੀ ਨਹੀਂ ਹੈ, ਸ਼ਾਂਤੀ ਨਹੀਂ ਹੈ, ਅੰਦਰ ਠੰਡ ਨਹੀਂ ਹੈ, ਅੰਦਰ ਤੇ ਕਲਪਿਆ ਪਿਆ, ਅੰਦਰ ਤੇ ਅੱਗ ਲੱਗੀ, ਅੰਦਰ ਦੇ ਵਿੱਚ ਤੇ ਐ ਬਣਿਆ ਹੋਇਆ, ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਵੱਡਾ ਗੁਬਾਰ ਬੜਿਆ, ਜਿਹਨੂੰ ਕਹਿੰਦੇ ਗੋਲਾ ਹੀ ਬਣਿਆ ਪਿਆ, ਪਤਾ ਨਹੀਂ ਲੱਗਦਾ। ਸਾਹਿਬ ਜੀ ਕਹਿੰਦੇ ਸ਼ਾਂਤੀ ਆ ਜਾਵੇਗੀ ਗੁਰੂ ਦੇ ਸ਼ਬਦ ਦੁਆਰੇ, ਸਾਹਿਬ ਜੀ ਦੇ ਅੰਮ੍ਰਿਤ

ਦਿਆਂ ਦੁਆਰੇ ਗੁਰੂ ਗੁਰੂ ਦੇ ਜਾਪ ਨੂੰ ਜਪ, ਤੇਰੇ ਅੰਦਰ ਸ਼ਾਂਤੀ ਆ ਜਾਵੇਗੀ, ਦੌੜ ਭੱਜ ਮੁੱਕ ਜਾਵੇਗੀ। ਸ਼ਾਂਤੀ ਕਦੋਂ ਪਤਾ ਕਦੋਂ ਆਉਂਦੀ ਹੈ? ਹਾਂਜੀ, ਜਦੋਂ ਅੰਦਰ ਸੰਤੋਖ ਆ ਜਾਵੇ, ਜਦੋਂ ਅੰਦਰ ਸੰਤੋਖ ਟਕਾ ਬਣ ਜਾਵੇ ਉਦੋਂ ਸ਼ਾਂਤੀ ਆਉਂਦੀ, ਵਰਨਾ ਸ਼ਾਂਤੀ ਨਹੀਂ ਆਉਂਦੀ, ਹੋਰ ਦੌੜ ਵੱਧਦੀ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇੱਕ ਮੈਨੂੰ ਛੋਟਾ ਜਿਹਾ ਬਚਨ ਯਾਦ ਆਇਆ। ਇੱਕ ਵਾਰ ਪਿਆਰ ਵਿੱਚ ਆਖੂ ਸਤਨਾਮ ਸ਼੍ਰੀ।

ਫਿਰ ਆਖੋ ਮਾਈ ਭਾਈ ਜੀ ਸਤਨਾਮ ਸ਼੍ਰੀ। ਇੱਕ ਸਮਰਾਟ ਇੱਕ ਸੱਤ ਪੁਰਸ਼ਾਂ ਦੇ ਕੋਲ ਕਦਮ ਕਦਮ ਚੱਲ ਕੇ ਗਿਆ, ਜਾ ਕੇ ਨਮਸਕਾਰ ਕਰਕੇ ਉਹਨਾਂ ਸੱਤ ਪੁਰਸ਼ਾਂ ਦੀ ਹਜ਼ੂਰੀ ਅੰਦਰ ਬੈਠ ਗਿਆ। ਜਦੋਂ ਬੈਠਿਆ ਉਹਨੂੰ ਅੰਦਰ ਨੂੰ ਸ਼ਾਂਤੀ ਆਈ। ਹੈ ਸਮਰਾਟ, ਹੈ ਰਾਜਾ, ਸ਼ਾਂਤੀ ਆ ਗਈ। ਤੁਹਾਨੂੰ ਪਤਾ ਹੈ ਜਿੱਥੇ ਰੱਬ ਦੇ ਪਿਆਰੇ ਹੋਣਗੇ ਉੱਥੇ ਨਾਮ ਹੋਵੇਗਾ ਤਾਂ ਨਾਮ ਠੰਡ ਦਿੰਦਾ, ਸ਼ਾਂਤੀ ਦਿੰਦਾ। ਗੁਰੂ ਕੋਲ ਆਉਂਦਿਆਂ ਬੰਦਾ ਸ਼ਾਂਤ ਹੁੰਦਾ। ਰੱਬ ਦੇ ਪਿਆਰਿਆਂ ਕੋਲ ਬੈਠ ਕੇ ਉਹਨੂੰ ਸ਼ਾਂਤੀ ਮਹਿਸੂਸ ਹੋਈ, ਠੰਡ ਜੀ ਵਰਤੀ ਅੰਦਰ। ਉਹਦੇ ਅੰਦਰੋਂ ਇੱਕ ਸਵਾਲ ਪੈਦਾ ਹੋਇਆ, ਕਹਿਣ ਲੱਗਾ ਸਤਪੁਰਸ਼ੋ, ਪਹਿਲਾ ਦਿਨ ਹੈ ਮੈਂ ਤੁਹਾਡੇ ਕੋਲ ਕਦਮ ਕਦਮ ਚੱਲ ਕੇ ਆਇਆ, ਅੱਜ ਤੱਕ ਮੈਂ ਇਹਨਾਂ ਕਦਮਾਂ ਦੇ ਨਾਲ ਕਿਸੇ ਕੋਲ ਸਵਾਲੀਆ ਬਣ ਕੇ ਨਹੀਂ ਗਿਆ, ਸਵਾਲੀਆ ਬਣ ਕੇ ਬਿਲਕੁਲ ਨਹੀਂ ਗਿਆ। ਮੇਰੇ ਕੋਲ ਧਨ ਦੌਲਤ ਬੇਸ਼ੁਮਾਰ ਹੈ, ਮੈਨੂੰ ਪਤਾ ਹੈ ਸਭ ਦੁਨੀਆਂ ਤੋਂ ਮੈਂ ਪੈਸਾ ਖੋਹ ਲਿਆ ਹੈ, ਲੁੱਟ ਲਿਆ ਹੈ, ਮੇਰੇ ਕੋਲ ਨੇ। ਪਰ ਰੱਬ ਦੇ ਪਿਆਰਿਓ, ਮੇਰੇ ਕੋਲ ਸ਼ਾਂਤੀ ਨਹੀਂ ਹੈ, ਮੇਰੇ ਅੰਦਰ ਠੰਡ ਨਹੀਂ ਹੈ, ਮੈਨੂੰ ਪਤਾ ਵੀ ਹੈ। ਜਿਸ ਵੇਲੇ ਉਹਨਾਂ ਨੂੰ ਸਵਾਲ ਕੀਤਾ, ਇੱਕ ਸਵਾਲ ਇੱਦਾਂ ਦਾ ਵੀ ਹੁੰਦਾ ਜਿਹੜਾ ਦਿਮਾਗ 'ਚ ਆਉਂਦਾ। ਉਹ ਸਾਡੇ ਨਾਲ ਗੁਰਦੁਆਰੇ ਆਉਂਦਿਆਂ ਜਾਂਦਿਆਂ ਕੋਈ ਐਸੇ ਸ਼ਖਸ ਮਿਲ ਜਾਂਦੇ ਨੇ ਜਿਨ੍ਹਾਂ ਦਾ ਦਿਮਾਗ 'ਚੋਂ ਸਵਾਲ ਹੁੰਦਾ, ਹਿਰਦੇ 'ਚੋਂ ਨਹੀਂ ਹੁੰਦਾ। ਉਹਦੇ ਵਾਸਤੇ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਖਾਲੀ ਉੱਪਰਲਾ ਉੱਪਰਲੀ ਬਾਤ ਹੈ, ਅੰਦਰ ਵਾਲੀ ਨਹੀਂ। ਜਿਹੜਾ ਅੰਦਰਲਾ ਸਵਾਲ ਹੋਵੇ ਉਹਦੀ ਬਾਤ ਕੁਝ ਹੋਰ ਹੁੰਦੀ ਹੈ। ਉਹ ਰੱਬ ਦੇ ਪਿਆਰਿਆਂ ਨੂੰ ਪਤਾ ਲੱਗ ਗਿਆ ਵੀ ਇਹਦਾ ਸਵਾਲ ਜਿਹੜਾ ਅੰਦਰੋਂ ਆ ਰਿਹਾ, ਹਿਰਦੇ 'ਚੋਂ ਆ ਰਿਹਾ, ਟੁੰਬ ਕੇ ਆ ਰਿਹਾ ਹੈ। ਤੇ ਜਦੋਂ ਸਵਾਲ ਅੰਦਰ ਦਾ ਹੋਵੇ ਤੇ ਉਦੋਂ ਜਵਾਬ ਵੀ ਮਿਲ ਜਾਂਦਾ ਹੈ। ਜਿਵੇਂ ਇੱਕ ਭੇਖਾਰੀ ਜਦੋਂ ਸਵਾਲ ਅੰਦਰ ਉੱਠੇ, ਉਹ ਸਵਾਲ ਦਾ ਪ੍ਰਸ਼ਨ ਲੈਣ ਵਾਸਤੇ ਜਗ੍ਹਾ ਜਗ੍ਹਾ ਤੇ ਦੌੜਦਾ, ਜਿਵੇਂ ਇੱਕ ਬਿਮਾਰ ਪੁਰਸ਼ ਜਿਹਨੂੰ ਰੋਗ ਲੱਗਾ ਹੋਇਆ ਹੈ, ਜਿੰਨਾ ਚਿਰ ਉਹਦਾ ਰੋਗ ਠੀਕ ਨਹੀਂ ਹੁੰਦਾ ਉਹਨਾਂ ਚਿਰ ਡਾਕਟਰਾਂ ਵੈਦਾਂ ਦੀ ਭਾਲ ਜਾਰੀ ਰੱਖਦਾ ਹੈ, ਉਹਨਾਂ ਚਿਰ ਉਹ ਡਾਕਟਰ ਵੈਦਾਂ ਦੀ ਭਾਲ ਜਾਰੀ ਰੱਖਦਾ ਹੈ ਜਿੰਨਾ ਚਿਰ ਉਹਦਾ ਰੋਗ ਠੀਕ ਨਹੀਂ ਹੁੰਦਾ। ਜਿਵੇਂ ਇੱਕ ਭਿੱਖਿਆ ਮੰਗਣ ਵਾਲਾ ਭਿਖਾਰੀ ਜਿੰਨਾ ਚਿਰ ਉਹਦਾ ਢਿੱਡ ਨਹੀਂ ਭਰ ਜਾਂਦਾ, ਪੇਟ ਪੂਰਤੀ ਨਹੀਂ ਹੋ ਜਾਂਦੀ, ਉਹ ਘਰਾਂ ਘਰਾਂ ਵਿੱਚ ਜਾ ਕੇ ਮੰਗਦਾ ਹੈ। ਜਿਵੇਂ ਪਤੀ ਵਰਤ ਵਾਲੀ ਭੈਣ ਪਤੀ ਦੀ ਉਡੀਕ ਵਿੱਚ ਹੋਵੇ, ਜਿੰਨਾ ਚਿਰ ਪਤੀ ਨਹੀਂ ਮਿਲਦਾ ਉਹਨਾਂ ਚਿਰ ਉਹਦੀ ਬੇਬਲਤਾ ਤੇ ਵਿਰਲਾਟ ਹੁੰਦੀ ਹੈ। ਜਿਵੇਂ ਇੱਕ ਭੌਰਾ ਜਿੰਨਾ ਚਿਰ ਉਹਨੂੰ ਸੁਗੰਧੀ ਨਹੀਂ ਮਿਲਦੀ, ਕਮਲ ਦਾ ਫੁੱਲ ਨਹੀਂ ਮਿਲ ਜਾਂਦਾ, ਉਹਨਾਂ ਚਿਰ ਉਹਦੀ ਕਮਲ ਦੇ ਫੁੱਲ ਵੱਲੇ ਭਾਲ ਜਾਰੀ ਹੈ। ਤੇ ਜਿੰਨਾ ਚਿਰ ਰੱਬ ਦੇ ਪਿਆਰੇ ਜਿਹਦੇ ਅੰਦਰੋਂ ਸਵਾਲ ਹੋ ਗਿਆ ਉਹਦੇ ਸਵਾਲ ਦਾ ਜਵਾਬ ਨਹੀਂ ਮਿਲਦਾ, ਗੁਰੂ ਨਹੀਂ ਮਿਲ ਜਾਂਦਾ, ਸ਼ਾਂਤੀ ਨਹੀਂ ਆਉਂਦੀ, ਉਹਨਾਂ ਚਿਰ ਉਹਦੀ ਭਾਲ ਜਾਰੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਰਤ ਲਿਖਿਆ, ਕਹਿੰਦੇ ਜੈਸੇ ਬਿਰਥਾ ਵੰਤ ਜੰਤ ਖੋਜੇ ਬੈਦ ਬੈਦ ਪ੍ਰਤ, ਜੌਲੇ ਨਾ ਮਿਟੈ ਰੋਗ ਤੌਲੋ ਬਿਲਲਾਤ ਹੈ, ਜੈਸੇ ਭੀਖ ਮੰਗਣ ਭਿਖਾਰੀ ਘਰ ਘਰ ਡੋਲੇ, ਤੌਲੋ ਨਾ ਆਵੇ ਚੈਨ, ਚੈਨ ਕੀ ਜੀ ਸ਼ਾਂਤੀ, ਤੌਲੋ ਨਾ ਆਵੇ ਚੈਨ ਜੌਲੋ ਆਘਾਤ ਹੈ, ਜੈਸੇ ਬਿਰਹਣੀ ਸੌਣ ਲਗਨ ਸਗਨ ਸੁਧ ਹੈ, ਜੌਲੋ ਨਾ ਪਤਾਰ ਭੇਟੈ ਤੌਲੋ ਉਕਲਾਤ ਹੈ, ਤੈਸੇ ਖੋਜੀ ਖੋਜੇ ਅਲ ਕਮਲ ਕਮਲ ਗਤ, ਜੌਲੋ ਨਾ ਪਰਮ ਪਦ ਸੰਪਟ ਸਮਾਤ ਹੈ। ਜਿੰਨਾ ਚਿਰ ਉੱਥੇ ਸਮਾ ਨਹੀਂ ਜਾਂਦਾ, ਸੱਤ ਪੁਰਸ਼ਾਂ ਨੇ ਦੇਖਿਆ ਸਵਾਲ ਇਹਦੇ ਹਿਰਦੇ ਵਿੱਚੋਂ ਹੈ, ਉਹਨੂੰ ਜਵਾਬ ਦਿੱਤਾ ਵੀ ਸਮਰਾਟ ਤੇਰੇ ਸਵਾਲ ਦਾ ਜਵਾਬ ਤੈਨੂੰ ਜ਼ਰੂਰ ਦੇ ਦਿਆਂਗੇ, ਪਰ ਜੋ ਜੋ ਅਸੀਂ ਕੰਮ ਕਰਾਂਗੇ ਤੂੰ ਦੇਖੀ ਜਾਣਾ ਹੈ, ਬੋਲਣਾ ਨਹੀਂ ਹੈ, ਤੂੰ ਦੇਖੀ ਜਾਣਾ ਹੈ, ਬੋਲਣਾ ਨਹੀਂ ਹੈ, ਤੇ ਤੇਰੇ ਸਵਾਲ ਦਾ ਤੈਨੂੰ ਜਵਾਬ ਜ਼ਰੂਰ ਬਰ ਜ਼ਰੂਰ ਮਿਲ ਜਾਵੇਗਾ। ਉਸ ਸਮਰਾਟ ਨੂੰ ਲੈ ਕਰਕੇ ਉਹ ਰੱਬ ਦੇ ਪਿਆਰੇ ਜਿਹੜੇ ਖੂਹ ਤੇ ਪਹੁੰਚ ਗਏ ਨੇ, ਇੱਕ ਬਾਲਟੀ ਲੈ ਲਈ ਹੈ, ਉਹਦੇ ਨਾਲ ਰੱਸੀ ਬੰਨ ਲਈ, ਤੇ ਜਿਸ ਕਿਸੇ ਬਾਲਟੀ ਨੂੰ ਖੂਹ ਦੇ ਵਿੱਚ ਵਹਾਇਆ, ਖੂਹ ਦੇ ਵਿੱਚ ਵਹਾਇਆ, ਪਾਣੀ ਵਿੱਚ ਟੁਬਕੀ ਵੱਜੀ ਤਾਂ ਉਹਨੂੰ ਉੱਪਰ ਨੂੰ ਖਿੱਚਿਆ ਤੇ ਬਾਲਟੀ ਖਾਲੀ ਆ ਗਈ। ਦੂਜੀ ਵਾਰ ਫਿਰ ਪਾਇਆ, ਬਾਲਟੀ ਫਿਰ ਖਾਲੀ, ਤੀਜੀ ਦਸ ਕੁ ਵਾਰ ਦਾ ਗੇੜਾ ਚੱਲਿਆ, ਸਮਰਾਟ ਧੋਰਿਆ ਨਾ ਗਿਆ, ਕਹਿਣ ਲੱਗਾ ਤੁਸੀਂ ਕਿਹਾ ਸੀ ਵੀ ਬੋਲਣਾ ਕੋਈ ਨਹੀਂ ਹੈ, ਪਰ ਮੇਥੋਂ ਬੋਲਣ ਧੋਰਿਆ ਨਹੀਂ ਜਾਂਦਾ,
ਇਸ ਬਾਲਟੀ ਵਿੱਚ ਪਾਣੀ ਨਹੀਂ ਭਰਨਾ। ਆਖੋ ਸਤਨਾਮ ਸ਼੍ਰੀ। ਇਸ ਬਾਲਟੀ ਵਿੱਚ ਪਾਣੀ ਬਿਲਕੁਲ ਨਹੀਂ ਭਰਨਾ। ਸਤਪੁਰਸ਼ ਕਹਿਣ ਲੱਗੇ ਜੇ ਸਵਾਲ ਦਾ ਜਵਾਬ ਲੈਣਾ ਚੁੱਪ ਰਹਿਣਾ ਪਵੇਗਾ। ਕਹਿਣ ਲੱਗਾ ਜੀ ਹੁਣ ਤਾਂ ਹੋਰ ਸਵਾਲ ਪੈਦਾ ਹੋ ਗਿਆ, ਇਹਦਾ ਥੱਲਾ ਨਹੀਂ ਆ, ਇਸ ਬਾਲਟੀ ਦਾ ਥੱਲਾ ਟੁੱਟ ਗਿਆ ਹੈ। ਤੇ ਭਾਵੇਂ ਸਾਰੀ ਉਮਰ, ਸਾਰੀ ਦੀ ਸਾਰੀ ਉਮਰ ਬਾਲਟੀ ਖੂਹ ਦੇ ਵਿੱਚ ਵਹਾਈ ਜਾਓ, ਪਾਣੀ ਕਦੇ ਨਹੀਂ ਭਰਨਾ। ਉਹ ਸਤਪੁਰਸ਼ ਕਹਿਣ ਲੱਗੇ ਤੇਰੇ ਦੋਨਾਂ ਸਵਾਲਾਂ ਦਾ ਜਵਾਬ ਆ ਗਿਆ ਈ, ਤੂੰ ਸ਼ਾਂਤੀ ਲੈਣ ਵਾਸਤੇ ਆਇਆ, ਤੇਰਾ ਹਿਰਦੇ ਰੂਪੀ ਬਾਲਟੀ ਦਾ ਥੱਲਾ ਗਿਆ ਈ ਟੁੱਟ, ਇਹਦੇ ਚ ਮਾਇਆ ਰੂਪੀ ਪਦਾਰਥਾਂ ਰੂਪੀ ਪਾਣੀ ਨਹੀਂ ਉਹ ਭਰਨਾ। ਭਾਵੇਂ ਸਾਰੀ ਉਮਰ, ਸਾਰੀ ਉਮਰ ਇਸ ਬਾਲਟੀ ਨੂੰ ਵਹਾਈ ਜਾ, ਦੁਨੀਆਂ ਨੂੰ ਲੁੱਟੀ ਜਾ, ਗਰੀਬਾਂ ਨੂੰ ਲੁੱਟੀ ਜਾ, ਪਾਣੀ ਨਹੀਂ ਉਹ ਭਰਨਾ ਪਦਾਰਥਾਂ ਰੂਪੀ, ਤੈਨੂੰ ਸ਼ਾਂਤੀ ਨਹੀਂ ਆਉਣੀ। ਸ਼ਾਂਤੀ ਉਦੋਂ ਆਉਣੀ ਉਹ ਜਦੋਂ ਤੇਰੇ ਅੰਦਰ ਦੀ ਤ੍ਰਿਪਤੀ ਹੋ ਗਈ। ਪ੍ਰਭ ਜੀ ਕੋ ਨਾਮ ਜਪਤ ਮਨ ਚੈਣ, ਚੈਣ ਆਮ ਹੀ ਗੱਲ, ਚੈਣ ਨਾ ਬਹਿ ਜਾਓ ਜੀ, ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਚੈਣ ਨਾ ਬੈਠਦਾ ਨੀ, ਸ਼ਾਂਤੀ ਨਾਲ। ਸਾਹਿਬ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸ਼ਾਂਤੀ ਦੇਣ ਵਾਲਾ, ਅੰਦਰ ਨੂੰ ਠੰਡ ਦੇਣ ਵਾਲਾ ਹੈ। ਤਾਂ ਹੀ ਤਾਂ

0: ਚੰਦਨ ਨੈ ਸੀਤਲੰਗ ਸੀਤੁਰ ਤੇਣ ਨਾਨਕ ਸੀਤਲੰਗ ਸਾਧ ਸਵੱਜਣ ਹੈ। ਤੇ ਜਿਨ੍ਹਾਂ ਕੋਲ ਨਾਮ ਹੈ ਉਹਨਾਂ ਸ਼ਾਂਤੀ ਖਤਮ ਨਹੀਂ ਹੁੰਦੀ। ਕਬੀਰ ਸੰਤਨ ਛੱਡ ਸੰਤਾਈ, ਸ਼ਾਂਤੀ ਨਹੀਂ ਛੱਡਦਾ ਰੱਬ ਦਾ ਪਿਆਰਾ। ਜਾਓ ਜਦੋਂ ਕੋਟਕ ਕਰੋੜਾਂ ਹੀ ਮਿਲੇ ਅਸੰਤ, ਐਡਾ ਲੱਗ ਗਿਆ ਉਹਨੂੰ ਦਿਖਾਉਣ ਵਾਲੇ ਕਰੋੜਾਂ ਹੀ ਮਿਲ ਜਾਣ, ਪਰ ਜਿਹਦੇ ਅੰਦਰ ਨਾਮ ਦਾ ਕਿਣਕਾ ਆ ਗਿਆ ਉਹਦੀ ਤੇ ਸ਼ਾਂਤੀ ਨਹੀਂ ਖਤਮ ਹੁੰਦੀ। ਕਬੀਰ ਸੰਤ ਨਾ ਛੱਡੇ ਸੰਤਈ, ਜਾ ਕੋਟਕ ਮਿਲੇ ਅਸੰਤ। ਕਹਿੰਦੇ ਕਿਵੇਂ? ਮਲਿਆਗੁਰ ਭੁਅੰਗਮ ਬੇਟਿਓ ਤਾਂ ਸੀਤਲਤਾ ਨਾ ਤਜੰਤ। ਮਲਿਆਗਰ ਚੰਦਨ ਭੁਅੰਗਮ ਸਰਪ ਬੇਟਿਓ ਲਪੇਟੇ ਮਾਰਲੇ ਨੇ, ਜ਼ਹਿਰੀਲੇ ਰਾਗ ਨੇ ਜ਼ਬਾਨਾਂ ਨਾਲ ਚੰਦਨ ਨੂੰ ਚੱਟ ਰਹੇ ਨੇ, ਚੱਟ ਰਹੇ ਨੇ, ਪਰ ਚੰਦਨ ਉਹਨਾਂ ਨੂੰ ਸ਼ਾਂਤੀ ਦੇ ਰਿਹਾ। ਉਹਨਾਂ ਦਾ ਜ਼ਹਿਰ ਵੀ ਕਬੂਲ ਕਰੀ ਜਾਂਦਾ ਹੈ, ਉਹਨਾਂ ਨੂੰ ਠੰਡ ਵੀ ਦਈ ਜਾਂਦਾ ਹੈ। ਕਬੀਰ ਕਹਿੰਦੇ ਦੇਖੋ, ਸੰਤ ਨਾ ਛੱਡੇ ਸੰਤਈ, ਜੋ ਕੋਟਕ ਮਿਲੇ ਸੰਤ। ਮਲਿਆਗਰ ਭੁਅੰਗਮ ਬੇਟੇ ਹੋ ਤਾਂ ਸੀਤਲ ਤਾਂ ਨਾ ਤਜੰਤ। ਕਹਿੰਦੇ ਉਹ ਆਪਣੀ ਠੰਡ ਨਹੀਂ ਛੱਡਦਾ। ਸੰਗਤ ਵਿੱਚ ਕਿਉਂ ਆਉਂਦੇ ਹੋ? ਆਖੋਗੇ ਕਿ ਸਤਨਾਮ ਸ਼੍ਰੀ, ਬੋਲੋ ਫਿਰ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਪਤਾ ਥੋੜਾ ਜਿਹਾ ਵੀ ਇੱਕ ਤੇ ਮੇਰਾ ਸੁਭਾਅ ਥੋੜੀ ਉੱਚੀ ਆਵਾਜ਼ ਮੇਰੀ ਰਹਿੰਦੀ ਹੈ, ਤੇ ਇੱਕ ਦੂਜਾ ਅੱਜ ਸਪੀਕਰ ਫਿਰ ਥੋੜੀਆਂ ਥੋੜੀਆਂ ਵਿਸਲਾਂ ਜੀਆਂ ਮਾਰਦਾ। ਸੰਗਤ ਵਿੱਚ ਕਿਉਂ ਆਉਂਦੇ ਹਾਂ? ਸੁੱਖ ਤੇ ਸ਼ਾਂਤੀ ਲੈਣ ਵਾਸਤੇ। ਆ ਦੋ ਹੀ ਕੰਮ ਨੇ, ਉਹ ਮਿਲਦੀ ਹੈ ਨਾਮ ਨਾਲ। ਸੰਗਤ ਦੇ ਵਿੱਚ ਜਿੱਥੇ ਮੈਂ ਬਾਤ ਲਿਆਉਣਾ ਚਾਹੁੰਦਾ ਹਾਂ, ਇੱਥੇ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਕਦਾਚਿਤ ਨਹੀਂ ਵਿਸਰਦਾ। ਜਿਵੇਂ ਨੇਕਾਂ ਹੀ ਸੱਪ ਹੁੰਦੇ ਨੇ, ਉਹਨਾਂ ਸੱਪਾਂ ਦੇ ਵਿੱਚ ਇੱਕ ਮਣੀ ਵਾਲਾ ਸੱਪ ਵਿੱਚ ਹੀ ਤੁਰਿਆ ਫਿਰਦਾ, ਪਰ ਪਤਾ ਨਹੀਂ ਹੁੰਦਾ ਦੂਜਿਆਂ ਸੱਪਾਂ ਨੂੰ ਵੀ ਇਹਦੇ ਕੋਲ ਮਣੀ ਹੈ। ਜਿੰਨੇ ਤੁਸੀਂ ਬੈਠੇ ਹੋ ਰੱਬ ਦੇ ਪਿਆਰੇ ਗੁਰਸਿੱਖੋ, ਤੁਹਾਡੇ ਵਿੱਚ ਇਹੋ ਜਿਹੇ ਪਿਆਰੇ ਗੁਰਸਿੱਖ ਬੈਠੇ ਨੇ, ਜਿਨ੍ਹਾਂ ਕੋਲ ਗੁਰੂ ਦੀ ਬਾਣੀ ਮਣੀ ਸੁੱਖ ਮਣੀ, ਮਣੀ ਸੁੱਖ ਦੇਣ ਵਾਲੀ ਬਾਣੀ ਨਾਮ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਸਮਾਇਆ ਹੋਇਆ ਹੈ, ਤੁਹਾਡੇ ਵਿੱਚ ਮੌਜੂਦ ਨੇ। ਪੱਥਰ ਬੜੇ ਨੇ, ਬੜੇ ਪੱਥਰ ਨੇ, ਉਹਨਾਂ ਪੱਥਰਾਂ ਦੇ ਵਿੱਚ ਇੱਕ ਐਸਾ ਪੱਥਰ ਵੀ ਹੈ ਜਿਹਨੂੰ ਤੁਸੀਂ ਪਾਰਸ ਕਹਿੰਦੇ ਹੋ, ਹੈ ਪੱਥਰਾਂ ਦੇ ਵਿੱਚ ਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਬਾਵਣ ਚੰਦਨ ਆਖੀਐ ਬਹਿਲੇ ਬਿਸੀਅਰ ਤਿਸਲ ਪਟਾਹੀ, ਮਣੀ ਜਿੰਨਾ ਸੱਪਾਂ ਸਿਰੀ, ਮਣੀ ਜਿੰਨਾ ਸੱਪਾਂ ਸਿਰੀ, ਸਿਰੀ ਕਹਿੰਦੇ ਉਹ ਵੀ ਸੱਪਾਂ ਵਿੱਚ ਫਿਰਾਈ, ਲਹਿਰੀ ਅੰਦਰ ਹੰਸੁਲੇ ਮਾਣਕ ਮੋਤੀ ਚੁਗ ਚੁਗ ਖਾਹੀ, ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਆਹੀ, ਮਣੀ ਜਿੰਨਾ ਸੱਪਾਂ ਸਿਰੀ ਉਹ ਵੀ ਸੱਪਾਂ ਵਿੱਚ ਫਿਰਾਹੀ, ਲਹਿਰੀ ਅੰਦਰ ਹੰਸੁਲੇ ਮਾਣਕ ਮੋਤੀ ਚੁਗ ਚੁਗ ਖਾਹੀ। ਲਹਿਰਾਂ ਚੱਲਦੀਆਂ ਨੇ ਮਾਨ ਸਰੋਵਰ ਦੀਆਂ, ਉਹਨਾਂ ਲਹਿਰਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ, ਪਰ ਹੰਸ ਕੇਵਲ ਮੋਤੀ ਚੁਗਦੇ ਨੇ, ਮੋਤੀ ਚੁਗਦੇ ਹੋਰ ਥੋੜੀ ਚੁਗਦੇ ਨੇ, ਹੈ ਵਿੱਚੇ ਮੌਜੂਦ ਨੇ। ਗੁਰੂ ਦਾ ਸਿੱਖ ਘਰ ਬਾਰ ਇੱਕ ਬਰਾਬਰ ਹੋ ਜਾਂਦਾ ਹੈ। ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੁਗ ਚੁਗ ਖਾਹੀ, ਜਿਉਂ ਜਲ ਕਮਲ ਅਲਿਪਤ ਹੈ, ਜਿਉਂ ਜਲ ਕਮਲ ਅਲਿਪਤ ਹੈ ਘਰ ਬਾਰੀ ਗੁਰਸਿੱਖ ਤਿਵਾਹੀ, ਆਸਾ ਵਿੱਚ ਨਿਰਾਸ ਹੋਏ, ਆਸਾ ਵਿੱਚ ਨਿਰਾਸ ਹੋਏ ਜੀਵਨ ਮੁਕਤ ਜੁਗਤ ਜੀ ਵਾਹੀ, ਸਾਧ ਸੰਗਤ ਕਿਤ ਮੁਖ ਸਾ ਲਾਹੀ। ਇੱਕ ਮੁਖ ਨਾਲ ਸਲਾਂਘਾ ਨਹੀਂ ਹੈ, ਕਿਉਂਕਿ ਸੰਗਤ ਵਿੱਚ ਪਾਰਸ ਵੀ ਨੇ, ਮਣੀਆਂ ਵੀ ਨੇ, ਹੰਸ ਵੀ ਨੇ, ਤੇ ਸੰਗਤ ਵਿੱਚ ਆ ਕੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਮਿਲ ਜਾਂਦਾ ਹੈ, ਇੱਥੇ ਸ਼ਾਂਤੀ ਮਿਲ ਜਾਂਦੀ ਹੈ। ਗੁਰਦੇਵ ਮਹਾਰਾਜ ਕਹਿੰਦੇ, ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਣਹਦ ਤੂਰੇ, ਅਣਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੇ ਪੈਜ ਸਵਾਰੀ। ਤਾਂ ਗਰੀਬ ਨਿਵਾਜ ਕਿਰਪਾਲੂ ਕਿਰਪਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ, ਠੱਠਾ ਹੈ ਖਾਂਡ ਵਰਤੀ ਤਿੰਨ ਅੰਤਰ, ਉਹਨਾਂ ਦੇ ਅੰਦਰ ਠੰਡ ਪੈ ਗਈ ਹੈ, ਸ਼ਾਂਤੀ ਆ ਗਈ ਹੈ।
1: ਹਰ ਚਰਣੀ ਜਿਨ ਕਾ ਚਿਤ ਲਾਗਾ,
0: ਆਖੋ ਸਾਰੇ ਮਾਈ ਭਾਈ ਜੀ ਹੁਣ ਸਤਨਾਮ ਸ਼੍ਰੀ ਵਾਹਿਗੁਰੂ। ਚਿਤ ਚਰਨ ਨਾਮ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਚਿੱਤ ਲੱਗ ਗਿਆ, ਦੋ ਚਾਰ ਗੁਰੂ ਕੀ ਅੰਮ੍ਰਿਤ ਬਾਣੀ ਦੇ ਪ੍ਰਮਾਣ ਲਈਏ ਤੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ। ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਸਭੀ ਮਦ ਨਰਾਰੇ, ਰਾਜ ਨਾ ਚਾਹੂ ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਨਾ ਲੋੜ ਹੀ ਨਹੀਂ ਹੈ, ਕਰਨਾ ਦੀ ਪ੍ਰੀਤੀ ਆ ਗਈ ਹੈ। ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਨਾਨਕ ਦਾਸ ਉਹਨ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤ੍ਰਿਕ ਮੌਲਾ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਜਮ ਕੰਕਰ ਨਸ ਦੌੜ ਗਏ ਨੇ ਅਗਲੇ ਬੋਲ ਵਿਚਾਰਾ। ਆ ਵੇਖੋ ਵਿਚਾਰਾ ਜਿਹਾ, ਵਿਚਾਰਾ ਕਹਿੰਦੇ ਨਾ ਜਿਹੜਾ ਕੋਈ ਨਾ ਕਰਦਾ ਹੋਵੇ, ਮਾਰਾ ਕਹਿੰਦੇ ਵਿਚਾਰੇ ਚਲੇ ਗਏ, ਜਮ ਕੰਕਰ ਨਸ ਗਏ ਵਿਚਾਰੇ, ਉਹਨਾਂ ਦਾ ਦਾਜ ਨਹੀਂ ਲੱਗਾ। ਜਿੰਨਾ ਜੇ ਗੁਰੂ ਚਰਨਾਂ ਨਾਲ ਬੰਦਾ ਕਿਤੇ ਕੰਮ ਜਾਵੇ ਉਹਦਾ ਕੰਮ ਨਾ ਸੋਰੇ, ਤੇ ਕਹਿੰਦੇ ਲੈ ਵਿਚਾਰਾ ਖਾਲੀ ਮੁੜ ਗਿਆ। ਸਾਹਿਬ ਜੀ ਕਹਿੰਦੇ ਵੀ ਵਿਚਾਰੇ ਬਣ ਕੇ ਖਾਲੀ ਮੁੜ ਗਏ, ਸਿੱਖ ਦੇ ਕੋਲ ਆਉਂਦੇ ਹੀ ਨਹੀਂ ਹੈ ਜਿਨ੍ਹਾਂ ਦਾ ਚਰਨਾਂ ਨਾਲ ਚਿੱਤ ਲੱਗ ਗਿਆ। ਮਾਈ ਚਰਨ ਗੁਰ ਮਿੱਠੇ, ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾ ਦਰਸ਼ ਗੁਰ ਡੀਠੇ, ਚਰਨ ਕਮਲ ਗੁਰ ਜਬ ਤੇ ਹਿਰਦੈ ਬਸਾਏ, ਤਬ ਤੇ ਅਸਥਰ ਚੇਤ ਭਏ ਅੰਤ ਨਾ ਧਾਵਹੀ, ਚਰਨ ਕਮਲ ਸੁਖ ਮਨ ਮੈਂ ਨਿਵਾਸ ਕੀਓ, ਆਣ ਸੁਖ ਤਿਆਗ ਹਰ ਨਾਮ ਲੈ ਵਲਾਵਹੀ। ਚਰਨ ਕਮਲ ਮਕਰੰਦ ਚਰਨਾਮਤ ਕਹਿ, ਅਮਰ ਪਦ ਸਹਿਜ ਸਮਾਵਹੀ। ਇਹ ਹੈ ਗੁਰੂ ਦੀ ਪ੍ਰੀਤੀ। ਤੁਸੀਂ ਬੜੀ ਵਾਰ ਸੁਣਿਆ ਹੈ ਨਾ, ਸੱਤਵੇਂ ਪਾਤਸ਼ਾਹ ਚੌਂਕੜਾ ਮਾਰੀ ਬੈਠੇ ਨੇ, ਇਹੋ ਜਿਹੀ ਪ੍ਰੀਤੀ ਬਣ ਜਾਵੇ, ਉੱਠੇ ਹੀ ਨਹੀਂ, ਸਾਰਾ ਦਿਨ ਲੰਘ ਗਿਆ। ਸਾਹਿਬ ਨੂੰ ਬੇਨਤੀ ਕੀਤੀ ਉੱਠੇ ਨਹੀਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰਦੇਵ ਮਹਾਰਾਜ ਕਹਿਣ ਲੱਗੇ, ਉਹ ਪਿਆਰਿਓ ਕਾਬਲ ਮੈਂ ਗੋਂਦਾ ਸਿੱਖ ਰਹੇ, ਧਰੇ ਧਿਆਨ ਦੋਨੋਂ ਚਰਨ ਗਹਿ, ਕਿਸ ਬਿਧ ਤਿਸ ਤੇ ਚਰਨ ਛਡਾਵੋ, ਬਿਨਾਂ ਛੁੱਟੇ ਕਿਵ ਲੰਗਰ ਜਾਵੋ, ਰਹੋ ਡੀਕਤ ਸ਼ੋਰੈ ਮੋਹੀ, ਦ੍ਰਿੜ ਕਰ ਰਾਖਿਓ ਤਿਆਗ ਨ ਹੋਹੀ, ਜਮ ਦਿਨ ਗਇਓ ਸੰਧਿਆ ਹੋਏ ਆਈ, ਤਬ ਗੋਂਦਾ ਤੈ ਉਠਤ ਭਾਈ। ਸਾਰਾ ਦਿਨ ਲੰਘ ਗਿਆ, ਕਿਤੇ ਏਦਾਂ ਫੜੇ ਨੇ ਚਰਨ ਗੁਰੂ ਦੇ, ਦ੍ਰਿੜ ਕਰ ਚੌਂਕੜਾ ਮਾਰੀ ਬੈਠੇ ਹੋ, ਚਾਹੇ ਸੁੱਤੇ ਵੀ ਹੋ, ਸੁੱਤਿਆਂ ਸੁੱਤਿਆਂ ਐਸੀ ਸੁਰਤ ਅੰਦਰ ਟਿਕ ਜੇ, ਧਿਆਨ ਧਰ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਆਨੰਦ ਮਾਣਿਆ, ਅੰਦਰ ਦੀ ਬਿਰਤੀ ਅੰਦਰ ਟਿਕ ਜਾਂਦੀ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਚਿੱਤ ਜਿਨ ਕਾ ਲਾਗਾ, ਚਰਨਾਂ ਦੇ ਨਾਲ ਗੁਰ ਕੇ ਚਰਨ ਜੀ ਕਾ ਨਿਸਤਾਰਾ, ਹਰ ਹਰ ਚਰਨ ਨੇ ਕੋਈ ਪ੍ਰਮਾਣ ਦੇ ਪ੍ਰਮਾਣ ਨੇ, ਹਿਰਦੈ ਉਰ ਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹਰ ਚਰਨੀ ਜਿਨ ਕਾ ਚਿੱਤ ਲਾਗਾ, ਜਿਨ੍ਹਾਂ ਦਾ ਚਿੱਤ ਲੱਗ ਗਿਆ ਹੈ।

ਮਾਈ ਭਾਈ ਗੁਰਸਿੱਖ ਜੁੜ ਬੈਠੇ ਹੋ, ਆਖੋ ਗੱਜ ਕੇ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਗਰੀਬ ਨਿਵਾਜ ਜੀ ਕਿਰਪਾ ਕਰਦੇ ਚਿੱਤ ਲਾਗਾ ਸੇਈ ਉਹ ਜਨ ਸੇਵਕ ਤਰਗੇ ਨੇ ਨਿਸ ਤਰੇ, ਤੇ ਜਦੋਂ ਤਰਗੇ ਤੋ ਤਦੋਂ ਪ੍ਰਸਾਦੀ ਕਿਰਪਾ ਸੁੱਖ ਪਾਇਆ, ਗੁਰੂ ਦੀ ਕਿਰਪਾ ਦੁਆਰੇ ਸੁੱਖ ਪਾਇਆ। ਅਬ ਮੈਂ ਸੁੱਖ ਪਾਇਓ ਗੁਰ ਆਗ, ਜਕਾਰ ਲੱਗਾ ਥੱਲੇ, ਅਬ ਮੈਂ ਸੁੱਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ ਅੰਗ ਛੋਡਿਓ ਹੈ ਤਿਆਗ। ਅਚਿੰਤਾ ਦਾ ਬਚਨ ਫਿਰ ਆ ਗਿਆ ਜੇ ਕੱਲ ਆਪਾਂ ਵਿਚਾਰਿਆ ਸੀ। ਸਾਹਿਬ ਜੀ ਕਹਿੰਦੇ ਗੁਰੂ ਦੀ ਆਗਿਆ ਅੰਦਰ ਜਦੋਂ ਸਿੱਖ ਚੱਲੇਗਾ ਉਦੋਂ ਸੁੱਖ ਮਿਲੇਗਾ। ਅਬ ਹੁਣ ਗੁਰੂ ਦੀ ਆਗਿਆ ਅੰਦਰ ਚੱਲਣਾ ਸ਼ੁਰੂ ਕਰ ਦਿੱਤਾ ਹੈ, ਗੁਰੂ ਦੇ ਹੁਕਮ ਅੰਦਰ ਤੁਰਨਾ ਸ਼ੁਰੂ ਕਰ ਦਿੱਤਾ ਜੀਵਨ ਦੇ ਵਿੱਚ। ਤਾਂ ਜਦੋਂ ਹੁਕਮ ਅੰਦਰ ਚੱਲਣਾ ਸ਼ੁਰੂ ਕਰ ਦਿੱਤਾ, ਅਬ ਹੁਣ ਜੀਵਨ ਵਿੱਚ ਸੁੱਖ ਪਾਇਆ ਗੁਰ ਆਗ, ਗੁਰੂ ਦੀ ਆਗਿਆ ਅੰਦਰ ਸੁੱਖ ਮਿਲ ਗਿਆ। ਤੇ ਗੁਰੂ ਨੇ ਕਿਹਾ ਦਿੱਤਾ ਵੀ ਸਿਆਣਪ ਵੀ ਛੱਡ ਦੇ ਤੇ ਚਿੰਤਾ ਵੀ ਛੱਡ ਦੇ, ਡੋਰੀ ਤੂੰ ਮੇਰੇ ਤੇ ਰੱਖ ਦੇ, ਤੇਰੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ, ਤਾਂ ਸੁੱਖ ਮਿਲ ਗਿਆ। ਅਬ ਮੈਂ ਸੁੱਖ ਪਾਇਆ ਗੁਰ ਆਗ ਤਜੀ ਸਿਆਣਪ, ਸਿਆਣਪ ਚਲੇ ਗਈ, ਚਿੰਤ ਵਸਾਰੀ ਚਿੰਤਾ ਚਲੇ ਗਈ, ਦੋ ਇਹੀ ਸੁੱਖ ਨੀ ਦੇਣ ਦਿੰਦੀ, ਨਾ ਸਿਆਣਪ ਤੇ ਨਾ ਚਿੰਤਾ। ਤੇ ਤੀਜਾ ਹੈ ਹੰਕਾਰ, ਜੇ ਹੰਕਾਰ ਹੈ ਚਿੰਤਾ ਹੈ ਤੇ ਸਿਆਣਪ ਉੱਥੇ ਸੁੱਖ ਨਹੀਂ। ਤਜੀ ਸਿਆਣਪ ਚਿੰਤ ਵਸਾਰੀ ਅੰਗ ਛੋਡਿਓ ਹੈ ਤਿਆਗ, ਜੋ ਦੇਖੋ ਤੋ ਸਗਲ ਮੋਹੇ ਮੋਹਿਓ ਤੋ ਸਰਨ ਪਰਿਓ ਗੁਰ ਭਾਗ। ਹੁਣ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵੱਡ ਭਾਗ। ਕਹੋ ਨਾਨਕ ਮੇਰੇ ਮਨ ਸਰਬ ਸੁੱਖ ਪਾਇਓ ਗੁਰ ਚਰਨੀ ਚਿੱਤ ਲਾਗ, ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨ ਸਹਿ ਸਭ ਦੁੱਖ, ਕੋਟ ਜਨਮ ਕੇ ਕਿਲ ਵਿਖ ਨਾਸੈ, ਸਿਮਰਤ ਪਾਵਣ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉੱਤਰੀ ਭੁੱਖ, ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਬਣ ਧੁੱਖ, ਨਾਨਕ ਸ਼ਰਨ ਗਹੀ ਸੁਖ ਸਾਗਰ। ਸੁੱਖਾਂ ਦੇ ਸਮੁੰਦਰ ਦੀ ਸ਼ਰਨ ਲੈ ਲਈ ਹੈ, ਜੰਮਣ ਮਰਨ ਦੀ ਵੀ ਧੁੱਖ ਧੁੱਖੀ ਚਲੇ ਗਈ ਹੈ, ਸਾਰੇ ਸੁੱਖ ਮਿਲ ਗਏ ਨੇ, ਕੋਟ ਜਨਮ ਕੇ ਕਿਲ ਵਿਖ ਨਸ ਹੈ, ਕਰੋੜਾਂ ਜਨਮਾਂ ਦੇ ਪਾਪ ਵੀ ਚਲ ਗਏ ਨੇ, ਪਾਰ ਜਾਤ ਹਰ ਹਰ ਰੁੱਖ ਕਲਪ ਬ੍ਰਿਸ਼ ਇੱਛਾ ਪੂਰੀ ਕਰਨ ਦਾ ਸਾਰਾ ਹੀ ਕੁਝ ਮਿਲ ਗਿਆ ਹੈ, ਸਾਰੇ ਹੀ ਸੁੱਖ ਮਿਲ ਗਏ ਨੇ ਗੁਰੂ ਦੀ ਹਜ਼ੂਰੀ ਅੰਦਰ।

ਸਾਸ ਸੰਭਾਲੇ। ਫਿਰ ਚਾਰ ਵਾਰ ਸੱਸੇ ਆ ਗਏ ਨੇ, ਦੋ ਵਾਰ ਸਾਸ, ਸਾਸ ਸੰਭਾਲੇ। ਇਹਦਾ ਲਾਭ ਕੀ ਹੈ? ਇਹ ਲੋਕ ਇਸ ਲੋਕ ਵਿੱਚ ਪਰਲੋਕ, ਪਹਿਲਾਂ ਲੋਕ ਤਾਂ ਨਾਲ ਪਰਲੋਕ, ਪਰਲੋਕ ਵਿੱਚ ਵੀ ਕਿਵੇਂ ਹਰ ਸਿਮਰਿਆ ਹੋਇਆ ਤੇਰਾ ਨਾਮ, ਸੰਗ ਤੇਰੇ ਨਾਲ ਨਾਲ, ਛੱਡ ਕੇ ਨਹੀਂ ਜਾਵੇਗਾ, ਸਹਾਈ ਜਿੱਥੇ ਕੋਈ ਨਹੀਂ ਉੱਥੇ ਸਹਾਈ ਹੋ ਜਾਏਗਾ। ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ, ਸੰਗ ਸਹਾਈ। ਅਗਲੇ ਬੋਲ ਜੀ, ਜਤ ਤਤ ਜਿੱਥੇ ਕਿੱਥੇ ਮੋਹੇ ਤੇਰਾ ਰਖਵਾਲੇ, ਤੇਰੀ ਰੱਖਿਆ ਕਰੇਗਾ। ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਸਤਨਾਮ ਸ਼੍ਰੀ ਗੁਰ ਕਾ ਬਚਨ ਬਸੈ ਜੀ ਨਾਲੇ। ਨਾਮ ਡੁੱਬਦਾ ਥੋੜੀ ਹੈ, ਸੜਦਾ ਥੋੜੀ ਹੈ, ਇਹ ਤੇ ਨਾਲ ਹੀ ਰਹਿੰਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ ਕਰ ਚੋਰ ਵੀ ਨਹੀਂ ਖੜਦਾ। ਇਹਦੇ ਲਾਗੇ ਕਿੱਥੇ ਚੋਰ ਨੇ ਆਉਣਾ। ਜਲ ਨਹੀਂ ਡੁੱਬੈ ਤਸ ਕਰ ਨਹੀਂ ਲੇਵੈ, ਪਾਹੇ ਨਾ ਸਾਕੇ।

ਪਾਤਸ਼ਾਹ ਜੀ ਕਹਿੰਦੇ ਨੇ ਸਾਗਰ ਤੇ ਜਹਾਜ਼ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਲ, ਨਿਰ ਧਨ ਕੋ ਧਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਪਾਇਓ ਹਰ ਬੋਇਥ ਨਾਨਕ ਕਰੀ ਕਿਰਪਾ ਕਿਰਪਾਲੇ। ਇਹ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਗਰੀਬ ਨਿਵਾਸ ਜੀ ਅੱਜ ਕਿਰਪਾ ਕਰਦੇ ਨੇ। ਜਦੋਂ ਚਿੱਤ ਲੱਗ ਗਿਆ ਸੰਸਾਰ ਸਮੁੰਦਰ ਤੋਂ ਤਰ ਗਏ ਆ ਤੇ ਸਾਰੇ ਸੁੱਖ ਪ੍ਰਾਪਤ ਹੋ ਗਏ ਨੇ, ਪਰਮਾਤਮਾ ਨੂੰ ਜਰੇ ਜਰੇ ਚੋਂ ਨਜ਼ਰ ਵੇਖਿਆ ਹੈ। ਆਓ 2 ਮਿੰਟ ਬਾਕੀ ਬਚੇ ਨੇ, ਲਾਇਓ ਹਾਜ਼ਰੀ।

0: ਹੈ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਕਿਰਪਾ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰ ਦਿਓ, ਮੇਰੀਆਂ ਭੁੱਲਾਂ ਮੇਰੇ ਗੁਣਾਂ ਮੈਨੂੰ ਮਾਫ਼ ਕਰ ਦਿਓ, ਗੁਰੂ ਦੇ ਸ਼ਬਦ ਤੁਹਾਡੇ ਸਾਡੇ ਹਿਰਦੇ ਵਿੱਚ ਵਸ ਜਾਵਣ। ਆਓ ਰਲ ਮਿਲ ਕੇ ਸਾਰੀ ਸੰਗਤ ਗੁਰੂ ਫਤਿਹ ਨਾਲ ਸਾਂਝ ਪਾਇਆ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੁਗੋ ਜੁਗੇ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਜੋ ਐਤਵਾਰ ਵਾਲੇ ਦਿਨ ਆ ਰਹੇ ਹਨ, ਨਾਲ ਨਾਲ ਜੋ ਚਾਰ ਮਹਾਂਪੁਰਸ਼ਾਂ ਦੀ ਯਾਦ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਨਾਨਸਰ ਕਰੇਰਾਂ ਵਾਲੇ ਅਤੇ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵੀ ਮਨਾਈ ਜਾਣੀ ਹੈ ਅਤੇ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਉਸ ਦਿਨ ਹੋਵੇਗੀ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਜੀਵਨ ਕੌਤਕਾਂ ਦੇ ਆਧਾਰ 'ਤੇ ਸੱਚਾ ਸੌਦਾ ਸ਼ੋਅ ਜੋ ਸਿੰਘਾਂ ਨੇ ਤਿਆਰ ਕੀਤਾ ਹੈ ਬੜੀ ਮਿਹਨਤ ਨਾਲ, ਜੋ ਜਿਹਦੀ ਆਰੰਭਤਾ ਹੁਣੇ ਹੀ ਹੋਈ ਹੈ। ਸੋ ਜੋ ਆਪਾਂ ਗੁਰੂ ਘਰ ਤੋਂ ਦੇ ਅੰਦਰ ਆਉਣੇ ਹਾਂ, ਜੋ ਖੱਬੇ ਪਾਸੇ ਚਿੱਟੇ ਰੰਗ ਦਾ ਟੈਂਟ ਲੱਗਾ ਉਹਦੇ ਵਿੱਚ ਉਹ ਦਿਖਾਇਆ ਜਾ ਰਿਹਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਪਰਿਵਾਰਾਂ ਸਮੇਤ ਦੇਖ ਕੇ ਉਸਦਾ ਲਾਹਾ ਪ੍ਰਾਪਤ ਕਰੋ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ।

ਕਰਨੀਆ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨਾ ਬਿਰਤੀ ਜਾਸੀ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਤੂਣ ਹੈ ਛੁੱਟੈ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰਿਹੋ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ, ਦੇਹੋ ਸੱਜਣ ਸਿਸੜਿਆ, ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹ ਪਹੁੰਚਾ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸੀਆਂ ਕੜੀਆਂ ਪੈਰਾ, ਥਿੱਤੀ ਵਾਰੀ ਮਹੋ ਹੋਆ, ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਾਉਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਉ ਖੰਨਾ, ਤੇਰੀ ਆਰਤੀ ਅਨਤਾ ਸਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਹਿਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲਾ ਹੈ ਚੁਭੈ ਦੁਖ ਪਾਵ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆ ਗਿਆ ਵਸਨ ਸੁਹੇਲਾ ਆਉਦ ਘਟੇ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਹਿ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਪਾਵੇ ਤਿਉਂ ਰਾਖ ਦਿਆਲਾ। ਗੁਰਮੁਖੇ ਰਾਮ ਮੇਰੇ ਮਨ ਭਾਇਆ, ਰੋਗ ਮਿਟੇ ਦੁੱਖ ਸਹਿ ਠਾਕ ਰਹਾਇਆ। ਅਵਰ ਨਾ ਔਖ ਦੇ ਤੰਤ ਨਾ ਮੰਤਾ, ਹਰ ਹਰ ਸਿਮਰੇ ਕਿਲਵਿਕ ਹੰਤਾ। ਤੂੰ ਆਪ ਪਲਾਵੇ ਨਾਮ ਵਿਸਾਰੇ, ਤੂੰ ਆਪੇ ਰਾਖੇ ਕਿਰਪਾ ਤਾਰੇ। ਰੋਗ ਪਰਮ ਭੇਦ ਮਨ ਦੂਜਾ, ਗੁਰਬਿਨ ਪਰਮ ਜਪੇ ਜਪ ਦੂਜਾ। ਆਦਿ ਪੁਰਖ ਗੁਰ ਦਰਸ਼ਨਾ ਦੇਖੈ, ਬਿਨ ਗੁਰ ਸ਼ਬਦ ਜਨਮ ਕੇ ਲੇਖੇ। ਦੇਖ ਚਰਜਰ ਹੇ ਬਿਸਮਾਦ, ਘਟ ਘਟ ਸੁਰ ਨਰ ਸਹਿਜ ਸਮਾਦ। ਪਰਪੁਰ ਧਾਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ। ਜਾਂਕੇ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ। ਬੰਧਨ ਤੋਰੇ ਸਹਿਜ ਧਿਆਨ, ਛੂਟੇ ਗੁਰਮੁਖ ਹਰ ਗੁਣ ਗਿਆਨ। ਨਾ ਜਮਦੂਤ ਦੁਖ ਤਿਸੇ ਲਾਗੇ, ਜੋ ਜਨ ਰਾਮ ਨਾਮ ਲਿਵ ਜਾਗੇ। ਭਗਤ ਵਿਸ਼ਾਲੇ ਭਗਤਾਂ ਹਰ ਸੰਗੇ, ਨਾਨਕ ਮੁਕਤ ਪਏ ਹਰ ਰੰਗੇ। ਆਸਾ ਮਹੱਲਾ ਪਹਿਲਾ ਇੱਕ ਤੁਕੀ, ਗੁਰ ਸੇਵੇ ਸੋ ਠਾਕਰ ਜਾਣੇ, ਦੁੱਖ ਮਿਟੇ ਸਤ ਸ਼ਬਦ ਪਛਾਣੇ। ਰਾਮ ਜਪੋ ਮੇਰੀ ਸਖੀ ਸੁਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਰਹੋ ਬੰਧਨ ਮਾਤ ਪਿਤਾ ਸੰਸਾਰੇ, ਬੰਧਨ ਸੁਤ ਕੰਨਿਆ ਅਰਨਾਰ। ਬੰਧਨ ਕਰਮ ਧਰਮ ਹਉ ਕੀਆ, ਬੰਧਨ ਪੁੱਤ ਕਲਿਤ ਮਨ ਬੀਆ। ਬੰਧਨ ਕਿਰਖੀ ਕਰੇ ਕਿਰਸਾਨ, ਹੋਮੇ ਡਨ ਸਹੇ ਰਾਜਾ ਮੰਗੈ ਦਾਨ। ਬੰਧਨ ਸੌਦਾ ਅੰਨ ਵਿਚਾਰੀ, ਤਿਪਤ ਨਾਹੀ ਮਾਇਆ ਮੋਹ ਪਸਾਰੀ। ਬੰਧਨ ਸਾਹ ਸੰਚੇ ਤਨ ਜਾਏ, ਬਿਨ ਹਰ ਭਗਤੀ ਨ ਪਾਵੇ ਥਾਏ ਪਾਵੀ ਥਾਏ। ਬੰਧਨ ਬੇਦ ਬਾਦ ਹੰਕਾਰ, ਬੰਧਨ ਬਿਨਸੇ ਮੋਹ ਬੇਕਾਰ। ਨਾਨਕ ਰਾਮ ਨਾਮ ਸਰਨਾਈ, ਸਤਿਗੁਰ ਰਾਖੀ ਬੰਧ ਨਾ ਪਾਈ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਤੀਜਾ। ਏਕ ਓਂਕਾਰ ਸਤਿਗੁਰ ਪ੍ਰਸਾਦ, ਜਿਨ ਸਿਰ ਸੋ ਹੁਣ ਪੱਟੀਆਂ, ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਆਂ। ਗਲ ਵਿੱਚ ਆਵੇ ਤੂੜ, ਮਹਿਲਾ ਅੰਦਰ ਹੁੰਦਿਆਂ, ਹੁਣ ਬਹਿਨ ਨਾ ਮਿਲਣ ਹਦੂਰ। ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਦੇਖੇ ਵੇਸ ਰਹੋ, ਜਦੋਂ ਅਸੀਂ ਵਿਆਹੀਆਂ, ਲਾੜੇ ਸੋਹਣ ਪਾਸ ਹਿੰਡੋਲੀ ਚੜ ਆਈਆਂ। ਦੰਦ ਖੰਡ ਕੀਤੇ ਰਾਸ, ਉਪਰੋ ਪਾਣੀ ਵਾਰੀ ਐ ਚਲੇ ਚਿਮਕਣ ਪਾਸ। ਇੱਕ ਲੱਖ ਲਹਿਣ ਬੈਠੀਆਂ, ਲੱਖ ਲਹਿਣ ਖੜੀਆਂ, ਗਿਰੀ ਸਹਾਰੇ ਖਾਂਦੀਆਂ, ਮਾਨਣ ਸੇ ਜੜੀਆਂ। ਤਿੰਨ ਗੱਲ ਸਿਲਕਾਂ ਪਾਈਆਂ, ਟੋਟਨ ਮੁੱਤ ਸਰੀਆਂ। ਤਨ ਜੋ ਬਣ ਦੁਈ ਵੈਰੀ ਹੋਏ, ਜਿਹਨੇ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ, ਲੈ ਚੱਲੇ ਪੱਤ ਗਵਾਏ। ਜੇ ਤਿਸ ਪਾਵੇ ਦੇ ਵਡਿਆਈ, ਜੈ ਪਾਵੇ ਦੇ ਸਜਾਈ। ਅੱਗੋਂ ਦੇ ਜੇ ਚੇਤੀ ਐ, ਤਾਂ ਕਾਇਤ ਮਿਲੇ ਸਜਾਏ। ਸਾਹਾਂ ਸੁਰਤ ਗਵਾਈ ਐ, ਰੰਗ ਤਮਾਸੇ ਚਾਏ। ਬਾਬਰ ਵਾਣੀ ਫਿਰ ਗਈ, ਕੋਇਰ ਨਾ ਰੋਟੀ ਖਾਈ। ਇੱਕ ਨਾ ਵਕਤ ਖਵਾਈ ਐ ਹੈ, ਇੱਕ ਨਾ ਪੂਜਾ ਜਾਈ। ਚੌਂਕੇ ਬਿਨ ਹਦਵਾਣੀਆਂ, ਕਿਉਂ ਟਿੱਕੇ ਕੱਢੇ ਨਾਏ। ਰਾਮ ਨਾ ਕਬਹੂ ਚੇਤਿਓ, ਹੁਣ ਕਹਿਣ ਨਾ ਮਿਲੇ ਖੁਦਾਈ। ਇੱਕ ਕਰੇ ਆਵੀ ਆਪਣੇ, ਇੱਕ ਮਿਲ ਮਿਲ ਪੁੱਛੇ ਸੁਖ। ਇੱਕ ਨਾ ਇਹ ਹੋ ਲਿਖਿਆ, ਬਹਿ ਬਹਿ ਰੋਵੇ ਦੁੱਖ। ਜੋਤ ਸੁਭਾਵੇ ਸੋਥੀਆ, ਨਾਨਕ ਕਿਆ ਮਨੁੱਖ। ਆਸਾ ਮਹੱਲਾ ਪਹਿਲਾ, ਕਹਾਂ ਸੁਖੇਲ ਤਬੋਲਾ ਘੋੜੇ। ਕਹਾਂ ਪਰੀ ਸਰਨ ਸਹਿਨਾਈ, ਕਹਾਂ ਸੁਤੇਗ ਬੰਦ ਗਾਡੇਰੜ। ਕਹਾਂ ਸੂ ਲਾਲ ਕਵਾਈ, ਕਹਾਂ ਸੁਵਾਰ ਸਿਆ ਮੂੰਹ ਬੰਕੇ। ਐਥੇ ਦਿਸੇ ਨਾਹੀ, ਇਹ ਜਗ ਤੇਰਾ ਤੂੰ ਗਸਾਈ। ਏਕ ਕੜੀ ਮੈਂ ਥਾਪ ਉਥਾਪੀ, ਜਾਰ ਵੰਡ ਦੇ ਵੇ ਪਾਈ ਰਹੋ। ਕਹਾਂ ਸੁਕਰਦਰ ਮੰਡਪ ਮਹਿਲਾ, ਕਹਾਂ ਸੁਬੰਕ ਸਰਾਈ। ਕਹਾਂ ਸੁਸੇਜ ਸੁਖਾਲੀ ਕਾਮਣ, ਜਿਸ ਵੇਖੇ ਨੀਂਦ ਨਾ ਪਾਈ। ਕਹਾਂ ਸੁਪਾਨ ਤਬੋਲੀ ਹਰਮਾ, ਹੋਈ ਅਛਾਈ ਮਾਈ। ਇਸ ਜਰ ਕਾਰਨ ਕਰੀ ਕਣੀ ਬਗੂਤੀ, ਇਨ ਜਰੇ ਕਣੀ ਖਵਾਈ। ਪਾਪਾਂ ਵਾਚੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਜਿਸਨੂੰ ਆਪ ਖਵਾਏ ਕਰਤਾ, ਖੁਸ਼ ਲਏ ਚੰਗਿਆਈ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਤਾਇਆ। ਥਾਨ ਮਕਾਮ ਜਲੇ ਬਿਜ ਮੰਦਰ, ਮੁਛ ਮੁਛ ਕੋਈ ਰੁਲਾਇਆ। ਕੋਈ ਮੁਗਲ ਨਾ ਹੋਵਾ ਅੰਦਾ, ਕਿੰਨੇ ਨਾ ਪਰਚਾ ਲਾਇਆ। ਮੁਗਲ ਪਠਾਣਾ ਪਈ ਲੜਾਈ, ਰਨ ਮੈਂ ਤੀਕ ਵਗਾਈ। ਉੱਨੀ ਤੁਪਕ ਤਾਣ ਚਲਾਈ।

ਉਨੀ ਹਸਤ ਚੜਾਈ ਜਿਨਕੀ ਚੀੜੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ ਇੱਕ ਦਵਾਣੀ ਔਰ ਤਰਕਾਣੀ ਪਟਿਆਣੀ ਠੁਕਰਾਣੀ ਇੱਕ ਨਾ ਪੀਰਨ ਸਿਰ ਖੁਰ ਪਾਟੀ ਇੱਕ ਨਾ ਵਾਸ ਮਸਾਣੀ ਜਿਨਕੇ ਪੰਕੇ ਕਰੀ ਨਾ ਆਇਆ ਤਿੰਨ ਕਿਉਂ ਰਹਿਣ ਬਿਹਾਨੀ ਆਪੇ ਕਰੀ ਕਰਾਈ ਕਰਤਾ ਕਿਸਨੋ ਅੱਖ ਸੁਣਾਈ ਐ ਦੁੱਖ ਸੁਖ ਤੇਰੇ ਪਾਣੇ ਹੋਵੇ ਕਿਸ ਤੈ ਜਾਈ ਰਵਾਈ ਐ ਹੁਕਮੇ ਹੁਕਮ ਚਲਾਹੇ ਵਿਕਸੇ ਨਾਨਕ ਲਿਖਿਆ ਪਾਈਐ ਏਕੇ ਓਂਕਾਰੀ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅਠਮਾਸ਼ਟਪਦੀਆਂ ਜੈਸੇ ਗੋਇਲ ਗੋਇਲੀ ਤਸ ਸੰਸਾਰਾ ਕੂੜ ਕਮਾਵੇ ਆਦਮੀ ਬਾਂਧੇ ਕਰ ਬਾਰਾ ਜਾਗੋ ਜਾਗੋ ਸੁਤਿਓ ਚਲਿਆ ਵਣਜਾਰਾ ਰਹੋ ਨੀਤ ਨੀਤ ਕਰ ਬਾਂਧਿਆ ਜੇ ਰਹਿਣਾ ਹੋਈ ਪਿੰਡ ਪਵੇ ਜਿਉ ਚੱਲ ਸੀ ਜੇ ਜਾਣਾ ਕੋਈ ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ ਤੁਮ ਰੋਵੇ ਗੋ ਉਸ ਨੂੰ ਤੁਮਕੋ ਕੌਣ ਰੋਏ ਤੰਦਾ ਪਿੱਟ ਹੋ ਪਾਈ ਹੋ ਤੁਮ ਕੂੜ ਕਮਾਵੋ ਉਹ ਨਾ ਸੁਣੀ ਕਤਕੀ ਤੁਮ ਲੋਕ ਸੁਣਾਵੋ ਜਿਸ ਤੇ ਸੂਤਾ ਨਾਨਕਾ ਜੇ ਗਾਈ ਸੋਈ ਜੇ ਕਰ ਬੂਜੇ ਆਪਣਾ ਤਾਂ ਨੀਂਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿ ਸੰਪੇ ਨਾਲੇ ਤਾਂ ਤਨ ਸੰਚੋ ਦੇਖ ਕੇ ਬੂਜੋ ਵਿਚਾਰੇ ਵਣਜ ਕਰੋ ਮਖਸ਼ੂਦ ਲਿਹੋ ਮਤ ਪਛੋ ਤਾਵੋ ਔਗਣ ਛੋਡੋ ਗੁਣ ਕਰੋ ਐਸੇ ਤੱਤ ਪਰਾਵੋ ਧਰਮ ਭੂਮ ਸੱਤ ਬੀਜ ਕਰ ਐਸੀ ਕਿਰਸ ਕਮਾਵੋ ਤਾਂ ਵਪਾਰੀ ਜਾਣੀਆਂ ਲੈ ਲੈ ਲਾਹਾ ਲੈ ਜਾਵੋ ਕਰਮ ਹੋਵੇ ਸਤਿਗੁਰ ਮਿਲੇ ਬੂਜੇ ਵਿਚਾਰਾ ਨਾਮ ਵਿਖਾਣੇ ਸੁਣੇ ਨਾਮ ਨਾਮੇ ਵਿਵਹਾਰਾ ਜਿਉ ਲਾਹਾ ਤੋਟਾਂ ਤਿਵੇਂ ਵੜ ਚੱਲਦੀ ਆਈ ਜੋਤਿਸ ਪਾਵੇ ਨਾਨਕਾ ਸਾਈ ਵਡਿਆਈ ਆਸਾ ਮਹੱਲਾ ਪਹਿਲਾਂ ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮਹਿੰਡਾ ਜੋਤ ਦਪਾਵੇ ਸਾਹਿਬ ਤੂੰ ਮੈਂ ਹਉ ਤੈਡਾ ਦਰ ਪੀਬਾ ਮੈਂ ਨੀਮ ਕੂ ਕਹਿ ਕਰੀ ਸਲਾਮ ਹਿੱਕੋ ਮੈਡਾ ਤੂੰ ਤਨੀ ਸਾਚਾ ਮੁਖ ਨਾਮ ਰਹੋ ਸਿੱਧਾ ਸੇਵਣ ਸਿੱਧ ਪੀਰ ਮੰਗੇ ਰਿਦ ਸਿੱਧ ਮੈਂ ਇੱਕ ਨਾਮ ਨਾ ਬਿਸਰੇ ਸਾਚੇ ਗੁਰਬੁੱਧ ਜੋਗੀ ਪੋਗੀ ਕਾਪੜੀ ਕਿਆ ਭਵੇ ਦਸੰਤਰ ਗੁਰ ਕਾ ਸ਼ਬਦ ਨਾ ਚਿੰਨ੍ਹੀ ਤਤ ਸਾਰ ਨਿਰੰਤਰ ਪੰਡਿਤ ਪਾਦੇ ਜੋ ਇਸੇ

ਹੈ, ਮੇਨ ਤਾਰ ਲਾਈ ਹੈ ਮੈਂ ਹੁਣ।

ಆಯ್ ಗುರು ಆಯ್ ಗುರು.

गुरु हाय गुरु

아, 그리고

Hi. Hi, Guru.

Ah,

Vaheguru, Vaheguru, Vaheguru, Vaheguru.

Guru. Guru.

Guru.

Vaheguru, Vaheguru, Vaheguru, Vaheguru, Vaheguru.

Hi, Guru. Hi, Guru. Hi, Guru. Hi, Guru. Hi, Guru. Hi, Guru.

그런

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Guru.

Guru, hai, Guru, hai, Guru.

Hi, Guru. Hi, Guru. Hi, Guru. Hi.

Guru, hai, Guru, hai.

Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Wai, Guru, Wai, Guru, Wai, Guru, Wai.

Guru

Guru, Vai, Guru.

Guru, Vaheguru, Vaheguru.

Guru Vai Guru Vai Guru Vai Guru Vai Guru Vai.

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਓਂ ਬਲਿਹਾਰੀ ਸਤਿਗੁਰ ਚਰਨਾ।

तेरे सच मंत्र तुम्हारा अमृत बाणी शीतल पुरख दृष्ट सुजाणी।

ਸਾਹਿਬ ਜੀ ਸੂਹੀ ਮਹਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ।

ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸਵਾਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸਹੇ ਧਿਆਏ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ

ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ।

ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਮਹ ਸ੍ਰੀ ਗੁਰਦੇਵ ਇਹ ਨਮਹ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹ ਮਟਾਵੋ ਸਿਮਰੋ ਜਾ ਸਿਮਰੇ ਕੈ ਨਾਮ ਜਤ ਅਗੰਤ ਨਿਕੈ ਵੇਦ ਪ੍ਰਾਣ ਸਿਮਰ ਸੁਦਾਖਰ ਕਿੰਨੇ ਰਾਮ ਨਾਮ ਕੇ ਆਖਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ ਕਾਂਖੀ ਏਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੈ ਸਿਮਰਨ ਅੰਦਨ ਜਾਗੇ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ ਪ੍ਰਭ ਜੀ ਵਸੈ ਸਾਧ ਕੇ ਰਸਨਾ ਨਾਨ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸੁਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿੰਨ ਜਨ ਸ਼ਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਓ ਸਗਲ ਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਨਾਥ ਸੰਤ ਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੈ ਸੰਸਾਰ ਜੈ ਮਾਂ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੈ ਚਲੈ
ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮਾਏ ਉਧਾਰੀ, ਅਨਕ ਪੁੰਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਭਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਜੈ ਮਾਰਗੇ ਅਜਤ ਕੇਲਾ ਤੈ, ਹਰ ਕਾ ਨਾਮ ਸੁਨ ਹੋ ਸੁਵੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ, ਅਨਕ ਵਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਣ ਜਾਏ ਨ ਕੋਸਾ, ਹਰ ਕਾ ਨਾਮ ਅਸੰਤੋਸਾ, ਜੈ ਪੈਂਡੇ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਜਿਹਾਰਾ, ਜਹਾਂ ਪੰਥ ਤੇਰਾ ਕੋ ਨਾਂ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ, ਜੈ ਮਹਾਂ ਪਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤਮੇ ਉਪਰ ਸ਼ਾਮ, ਜਾਂ ਤ੍ਰਿਖਾਵਨ ਤੁਜਾ ਕਰਖੈ ਤੈ ਨਾਨਕ, ਹਰ ਹਰ ਅੰਮ੍ਰਿਤ ਵਰਖੇ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗੇ ਕਹਿ, ਨਾਨ ਜਨ ਕਹਿ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਹਿ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਹਿ ਨਾਮ ਜਨ ਸੋਭਾ ਪਾਏ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਸ਼ਨਾਏ ਵਿਯੋਗ,

ਝੂਠ ਸਤਾਣੀ, ਹਰ ਪ੍ਰਤਾਪ ਜਨੇ ਔਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਰ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ, ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਥ ਸਭਨ ਸਹਿ, ਸੰਤ ਕਾ ਸੰਗਮਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਬਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋ। ਇਹ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਭਿਖੇ ਸਰਬ ਢੰਡੋਲ, ਪੂਜ ਸੁਨਾਈ ਹਰ ਹਰੇ, ਨਾਨਕ ਨਾਮ ਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ।

ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌਖੰਡ ਪ੍ਰਿਥਵੀ ਫਿਰੇ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੇ ਅਗਨ ਮਾਇ ਹੋਮਤ ਪੁਰਾਣ ਕਨ ਕਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ। ਜੈਨ ਮਾਰ ਸੰਜਮ ਅਤ ਸਾਧਨ ਨਿਮਖ ਨਿਮ ਕਰ ਸੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁੱਟੇ ਗਰੁ ਗੁਮਾਨ ਨਮਨ ਤੇ ਹੁੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਕਿਆ ਟਰੇ। ਜਲ ਤੋਵੇ ਬਹੁ ਦੇ ਅਨੀਤ ਸੁਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣ ਜਮਕਾ ਭਉ ਵਿਆਪੇ ਅਨਕ ਜਤਨ ਕਰ ਤਿਸ਼ਨ ਨਾ ਤ੍ਰਾਪੇ। ਪੇਖ ਅਨੇਕ ਅਗਨੇ ਬੁਝੇ ਕੋਟ ਪਾਵ ਦਰਗੈ ਨੀ ਸਿਜੈ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾ ਜਿਨ੍ਹਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੁਮੇ ਛੋਰੇ। ਜੇ ਕੋ ਜਨ ਮਰਨ ਤੇ ਡਰੇ ਸਾਧ ਜਿਨ੍ਹਾਂ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾਂ ਕੇ ਬਲ ਵਰਜ ਆਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸੋ ਉਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ।

ਕਰਨ ਕਰਾਵਣ ਹਾਰ ਸੁਆਮੀ ਸਰਲ ਕਟਾਂਕੇ ਅੰਤਰ ਜਾਮੀ ਆਪਣੀ ਕਦਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੇ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ।

ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਧਰੇ। ਸੰਗ ਸਾਹਿ ਸੁਭਾਵਿਨ ਚੀਤ ਜੋ ਬੈਰਾਈ ਤਾਂ ਸੁਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ।

ਬਿਰਤਾ ਬਿਹਾਏ ਮੇਘ ਬਿਨਾਂ ਜਿਉਂ ਕੀਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕਹੇ ਨਿਰਾਰਥ ਧਾਮ। ਧਨ ਧਨ ਤੇ ਜਨ ਜੇ ਘਟ ਵਸਿਓ, ਹਰ ਨਾਉ ਨਾਨਕ ਤਾਕੇ ਬਲ ਬਲ ਜਾਓ। ਰਹਿਤੇ ਅਵਰ ਕਛੇ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ। ਜਨ ਹਾਰ ਪ੍ਰਭੂ ਪ੍ਰਵੀਨ, ਬਾਰ ਪੀਨ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੇ, ਆਪਦ ਜਾਵਦ ਜਨਮੈ ਮਰੇ। ਜਿਸਕੇ ਅੰਤਰ ਵਸੇ ਨੰਕਾਰ, ਤਿਸਕੀ ਸੀਖ ਤਰੇ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਗੁਣ ਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀ ਆਇਆ ਆਪੇ ਮਾਨੇ। ਆਪ ਹੈ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬਿਝਾਵਤ ਨੇਰਾ। ਪਾਪ ਸਿਆਣ ਬਸਗਲ ਦੇ ਰਹਿ, ਸਭ ਕਿਸ ਜਾਣੇ ਆਤਮ ਕੀ ਰਹਿਤ। ਜਿਸ ਪਾਵੇ ਤਿਸ ਲੈ ਲੜ ਲਾਏ, ਥਾਨ ਤੁਰੰਤ ਰਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ। ਗੁਰਦੇਵ ਅਸ਼ਪਦੀ ਜੇ ਪ੍ਰਸਾਦ, ਛੱਤੀ ਅੰਮ੍ਰਿਤ ਗਾਏ ਤਿਸ ਠਾਕੁਰ ਕੋ ਰਖ ਮਨ ਮਾਏ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬ ਰਢਾਵੈ, ਤਿਸੇ ਧਿਆ ਕਦਮ ਲਵਾਵੈ। ਜੇ ਪ੍ਰਸਾਦ ਸੁਖ ਸੇ ਸੂਈ ਜੈ, ਮਨ ਆਠ ਪੈਰ ਤਾਕਾ ਜਸ ਗਾ ਬੀਜੈ। ਜੇ ਪ੍ਰਸਾਦ ਸਭ ਕੋ ਮਾਨੈ, ਮੁਕਤਾ ਕੋ ਜਸ ਰਸਨ ਮਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਧਨ ਕੈ ਦਰ ਗੈ ਮਾਨ ਪਾਵੇ, ਨਾਨਕ ਪਸੇ ਤੀ ਕਰ ਜਾਵੇ। ਜੇ ਪ੍ਰਸਾਦ ਰੋ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਿਸ ਕਹਿਤ। ਜੇ ਪ੍ਰਸਾਦ ਤੇਰੇ ਕਾਰਜ ਤੇਰੇ ਸਗਲ ਛਿਦਰ ਢਾਕੇ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕਰ ਪ੍ਰਤਾ ਕੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਏ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਨ ਪਹਿਰੀ ਜੈ, ਮੰਤ ਸਿਮਰਤ ਕਿਉਂ ਆਲਸ ਕੀ ਜੈ। ਜੇ ਪ੍ਰਸਾਦ ਅਸੁਭ ਹਸਤ ਸਵਾਰੀ, ਮੰਤ ਪ੍ਰਭ ਕੋ ਕਬੂ ਨਾਮ ਸਾਰੀ। ਜੇ ਪ੍ਰਸਾਦ ਭਾਗ ਮਿਲਖ ਧਨਾ, ਰਾਗ ਭਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਮੰਤ ਬਣਾਏ, ਊਠ ਬੈਠ ਸਤ ਤਿਸੇ ਧਿਆਈ। ਤਿਸੇ ਧਿਆਏ ਜੋ ਏਕ ਲਖੇ, ਇਆਂ ਊਹਾਂ ਨਾਨਕ ਤੇਰੀ ਰੱਖੇ। ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਚਾਰ ਵਿਹਾਰੀ, ਤਿਸ ਪ੍ਰਭ ਕੋ ਸਾਚਧਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਪਤ ਰਹਿ, ਸੋ ਪ੍ਰਭ ਸਿਮਰੋ ਸਦਾ ਨੂ। ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹਿ, ਗੁਰ ਪ੍ਰਸਾਦ ਨਾਨ ਜਸ ਕਹਿ। ਜੇ ਪ੍ਰਸਾਦ ਸੁਨੇ ਕਰਨਾਦ, ਜੇ ਪ੍ਰਸਾਦ ਭੇਖੇ ਵਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਸਜੇ ਵਸਨਾ। ਜੇ ਪ੍ਰਸਾਦ ਹਸਤ ਕਰ ਚੱਲੇ, ਜੇ ਪ੍ਰਸਾਦ ਸੰਪੂਰਨ ਫਲੇ। ਜੇ ਪ੍ਰਸਾਦ ਪਰਮ ਗਤ ਪਾਵੇ, ਜੇ ਪ੍ਰਸਾਦ ਸਹਿਜ ਸਮਾਵੇ। ਐਸਾ ਪ੍ਰਭ ਤਿਆਗ ਗੁਰੂ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂਰਤ ਤਾ ਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜ਼ੂਰੇ। ਜੇ ਪ੍ਰਸਾਦ ਤੂੰ ਪਾਵੇ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉਂ ਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਵ ਨਿਧਾਨ ਪ੍ਰਭ ਤੇਰੀ ਮੈਂ, ਆਪੋ ਕਛੂ ਨ ਕਿਨੂੰ ਲਿਆ।
जित जित लावो तित लगे हर नाथ नानगिन के कशु ना हाथ श्लोक आगम गाद पार मन सोए जो जो कहे सो मुक्ता होए सुन मीता नानक मिरमंता साध जना किया चर्ज कथा अष्टपदी साध के संग मुको जल होद साध संग मल सगड़ी खोद साध के संग मिटे अभिमान साध के संग प्रटे सो ज्ञान साध के संग बुझे प्रभनेरा साध संग सब होत निवेरा साध के संग पाए नाम रतन साध के संग एक ऊपर जतन साध की महिमा बढ़ने कौन प्राणी नानक साध की शोभा ब्रह्मा इसमानी साध के संग गोचर मिले साध के संग सदा प्रभुले साध के संग आवे बस पंचा साध संग अमृत रस पुंचा साध संग हुए सब की रेन साध के संग मनोहर बैन साध के संग न कतूं तावे साध संग अस्तित मन पावे साध के संग माया ते भिन्न साध संग नानक प्रभु सो प्रसन्न साध संग दुश्मन सब मीत साधु के संग मां पुनीत साध संग के सेवनी बैर साध के संग न बिगा पैर साध के संग नाही को मंदा साध संग जाने परमानंदा साध के संग नाही हो ताप साध के संग तजाय सव्याप आपे जाने साध बढ़ाई नानन साध प्रभु बने आई साध के संग न कबूं तावे साध के संग सदा सुख पावे साध संग वस्त्र गोचर लहे साधु के संग आजर सहे साध के संग बसे थान ऊंचे साधु के संग महल पहुंचे साध के संग दृढ़े सब धर्म साध के संग केवल पार ब्रह्म साध के संग पाए नाम निधान नान साधु के कुर्बान साध के संग सब कुल उधारे साध संग साजन मीर कुटुंब निस्तारे साधु के संग सोतन पावे जितांते सब को बरसावे साध संग धर्म राय करे सेवा साध के संग शोभा सुरदेवा साध के संग पाए ना पाव साध के संग पाप लायन साध संग अमृत गुण गायन साध के संग सर्वथान गम नान साध के संग सफल जन्म साध के संग नहीं किस काल दर्शन भेट तो उतने आल साध के संग कलूक हरे साध के संग नरक पर हरे साध के संग यहाँ वहां सुहेला साध संग मिश्र तरमेला जो इच्छे सोई फल पावे साध के संग न मृथा जावे पार साध रिद वसे नानक उदरे साध सुन रसे साध के संग सुनो हर नाओ साध संग हर के गुंगाओ साध के संग न मंते विसरे साध संग सर्पन निस्तरे साध के संग लगे परम मीठा साधु कै संग कट कर डिठा साध संग पे आज्ञाकारी साध संग गत पे हिमारी साध के संग मिटे सब रोग नानक साध पेटे संजोग साध की महिमा भेद न जाने जेता सुने ते तब कियाने साध की उपमा तय गुणते दूर साध की उपमा रही भरपूर साध की शोभा का नहीं अंत साध की शोभा सदा बेअंत साध की शोभा ऊंचते ऊंची साध की शोभा मूझते मूची साध की शोभा साध बन आई नानक साध प्रभ भेद ना पाई श्लोक मन साचा मुख साचा सोए अवर न पेखे एक बिन कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल में कमल लेप ब्रह्म ज्ञानी सदा निर्दोख जैसे सूर सर्व को सोख ब्रह्म ज्ञानी कह दिश समान जैसे राज रंग को लागे तुल पवान ब्रह्म ज्ञानी कहती जे

ਨਾਮ ਸਰਬ ਮੈਂ ਪੇਖੇ ਭਗਵਾਨ। ਨਿਮਖ ਨਿਮਖ ਠਾਕਰ ਨਮਸਕਾਰੇ, ਨਾਨਕੋ ਪਰਸ ਸਗਲ ਨਿਸਤਾਰੇ। ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰ ਦਰਿਆ ਰੂਪ ਨ ਪੇਖੈ ਨੇਤਰ, ਸਾਧਗੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸ ਨ ਮਨ ਤੇ ਡਰੇ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨ ਸੋਜ ਸੇ ਉਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ ਕਾਉ, ਫੜਕੀ ਇੱਛਾ ਨਹੀਂ ਵਾਸੈ,

ਮਨ ਕੋ ਵੈਸ਼ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਦਿਆ ਕੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਭਾਰ ਸਾਧ ਸੰਗ ਪਾਪਾ ਮਲ ਖੋਵੇ ਤੇ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤ ਨੇ ਅਰਪੇ ਵਿਸ਼ਨ ਭਰੀ

ਸੰਸਾਰ ਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਾ ਜੀਵੇ। ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ। ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੂਖਮ ਮੈਂ ਜਾਣੇ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਬੀਜ ਮੰਤਰ ਸਰਵ ਕੋ ਗਿਆਨ ਚੌ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸਕੀ ਗਤ ਹੋਏ। ਸਾਧ ਸੰਗ ਭਾਵੇ ਜਨ ਕੋਏ ਕਰ ਕਿਰਪਾ ਅੰਤਰੇ ਉਰਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ।

ਜਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸਨਦਰੀ ਆਇਆ ਦਾਦ ਸੰਦਨ ਭਾਏ ਤਿਨ ਪਾਇਆ ਸਦਾ ਨਿਕ ਨਿਕ ਰਹਾ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਰਲ ਸੰਗ ਆਤਮ ਹੋ ਦਾਸ ਐਸੀ ਯੁਗਤ ਨਾਨਕ ਰਾਮ ਦਾਸ ਪ੍ਰਭ ਕੀ ਆ ਗਿਆ ਆਤਮ ਹੀ ਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਉਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਇਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਏ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕਹਿ ਸਗਲੇ ਢਾਓ ਜਿਤ ਜਿਤ ਘਰ ਰਾਖੇ ਤੈਸਾ ਤਿੰਨ ਆਓ ਆਪੇ ਕਰਨ ਕਰਾਵਣ ਜੋਗ ਪ੍ਰਭ ਪਾਵੇ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਗੇ ਨ ਜਾਏ ਪਾਰ ਬ੍ਰਹਮ ਕਹਿ ਰੰਗ ਜੈਸੀ ਮਤਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਾਬ ਦੇ ਅਣਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਵੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਂਤ ਨਭਾਵੇ ਕਈ ਕੋਟ ਭੈ ਅਭਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈਗ ਆਤਮ ਨਿਕੋਰ ਕਈ ਕੋਟ ਪਰਧਰਮ ਕੋ ਹਿਰੇ ਕਈ ਕੋਟ ਪ੍ਰਦੂਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪ੍ਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਭੋ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪੌਣ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਆ ਸੂਰ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਰਛਤਰ ਸਰਣ ਸਮਗਰੀ ਆਪਣੇ ਸੂਤ ਧਾਰੇ ਨਾਨ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਧਾਮ ਸਾਤ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਤੀਵੇ ਕਈ ਕੋਟ ਜਗ ਨਿਰਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਨ ਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ

ਪ੍ਰਗਾਸ ਕਈ ਕੋੜ ਤਦਕੇ ਬੇਤੇ ਸਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਉਨ ਪਏ ਸਤਸੰਗ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਰਨ ਪ੍ਰਵੇ ਕਹਿ ਦੂਸਰ ਨਾਹੀ ਕੋਏ।

ਭਾਵੇ ਮਨ ਨੂੰ ਗਤ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ੀ ਅਵ ਨਾ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪਣੇ ਆਪ ਚੇ ਪਰ ਮੈਂ ਭੁੱਲਾ ਦੇ ਦਿਸ ਧਾਵੇ ਨਿਖਮਾਏ ਚਾਰ ਕੁੰਡ ਵਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨ ਤੇ ਜਨ ਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਾ ਦਿਸ਼ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਟਾਵੇ ਜਾਂ ਕੋ ਆਪਣੀ ਕਰੇ ਬਖਸ਼ੀਸ਼ ਦਾ ਗਾ ਲੇਖਾ ਨਾ ਗਨੇ ਜਗਦੀਸ਼ ਜੀਉ ਪਿੰਡ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤ ਆਪ ਬਣਾਈ ਨਾਨਕ ਜੀ ਵਹਿ ਦੇਖ ਵਡਾਈ ਇਸ ਕਾ ਬਲ ਨਾ ਇਸ ਆਦ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਮਪਰਾ ਜੀਓ ਜੋ ਤਿਸ ਪਾਵੇ ਸੋਈ ਫੁੰਦੀ ਓ ਕਬੂ ਉਚ ਨੀਚ ਮੈਂ ਵਸੇ ਕਬੂ ਸੋ ਗਰ ਕਰੰਗ ਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮਚਾਰ ਨਾਨਕ ਆਪ ਮਿਲਾਵਣਹਾਰ

ven. ਜਿਉਂ ਪ੍ਰਭਰਾ ਕਹਿ ਤੇ ਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹਿ ਕਮੂ ਹੋਏ ਪੰਡਿਤ ਕਰੇ ਵਖਿਆਨ ਕਮੂ ਮੋਨ ਧਾਰੀ ਲਾਵੇ ਧਿਆਨ ਕਮੂ ਤਟ ਤੀਰਥ ਇਸ਼ਨਾਨ ਕਮੂ ਸਿਧ ਸਾਧਕ ਮੁਖ ਗਿਆਨ ਕਮੂ ਕੀਟ ਹਜ ਪਤੰਗ ਵੇ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜਿਉਂ ਸਵਾਗਤ ਦਿਖਾਵੇ ਜਿਉਂ ਪ੍ਰਭ ਪਾਵੇ ਤਿਵੇਂ ਚਾਵੇ ਜੋ ਤੁਝ ਭਾਵੇ ਸੋਈ ਹੋਏ ਨਾਨਕ ਦੂਜਾ ਏਵਨ ਕੋਏ ਕਬੂ ਸਾਧ ਸੰਗ ਦਿਓ ਪਾਵੇ ਉਸ ਸਥਾਨ ਤੇ ਬੋੜ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਅੰਮ੍ਰਿਤ ਏਕ ਰੰਗ ਸਦਾ ਉਸੇ ਪਾਰ ਕਹਿ ਸੰਗ ਜਿਉ ਜਲ ਮੇ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਮਾਨ ਜੋ ਜਾਣੇ ਮੈਂ ਜੋ ਬਨਵੰਤ ਸੋਵਤ ਵਿਸ਼ਟਾ ਕਾ ਜੰਤ ਆਪ ਸੁਖੋ ਕਰਮ ਬੰਦ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕਿਸ ਗਵਾਵੇ ਤਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਕੂਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਬਿਨਾਸ ਸਾਬ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੇ ਅਭਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਹ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨੁਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਕਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਣਾ ਆਵੇ ਸਰਵ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਾਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋਸ ਗੁਨਾਹੀ ਕੋਏ।

ਨਾਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੇ ਕਵ ਕਮ ਮਰੈ। ਬਿਨਾ ਸੰਤੋਖ ਨਹੀਂ ਕੋਰਾ ਜੇ ਸੁਪਨ ਮਨੋਰ ਬਿਰਥੇ ਸਭ ਕਾ ਜੈ ਨਾਮ ਰੰਗ ਸਭ ਸੁਖ ਹੋਏ ਮੁੜ ਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਆਤਕਾ ਵਿਚਾਰ। ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਵਾ ਪ੍ਰਭ ਸੋਏ ਜੋ ਕਿਸ਼ ਕੀਨੋ ਸੋ ਆਪਣੇ ਰੰਗ ਸਭ ਦੇ ਦੂਰ ਸਭੂ ਕੇ ਸੰਗ ਬੂਜੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ।

ਆਪ ਕਿਨੂ ਆਪਨ ਵਿਸਤਾਰ ਸਭ ਕਿਸ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਦਾਨ ਤਨੰਦਰ ਏਕੈ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕੋਧ ਕਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਅਤ ਸੁੰਦਰ ਆ ਭਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਮੋਰ ਮੋਰ ਅਵਤਾਰ ਅਸ਼ਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਗੁਰਖੇ ਨਕੋਏ ਸੰਤ ਕੈ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗ ਜਿਉ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ ਸੰਤ ਕੇ ਦੁਖਨ ਤੇ ਸਭ ਜਾਏ

ਸੰਤ ਕਾ ਦੁਖੀ ਸਦਾ ਪਵੇ ਤੇ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਦਿਨ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨ ਸੁਖਦੇ ਡਰੇ ਸੰਤ ਕੇ ਦੁਖੀ ਕੋ ਨਾ ਡਾਓ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਵੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜਲ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉਂ ਸਾਸ ਮਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਆਪਣ ਰਾਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਓ ਬਿਲਾਏ ਜੋ ਜਲ ਬਿਹੂਨ ਮਛਲੀ ਤਰਬੜਾਏ ਸੰਤ ਕਾ ਦੁਖੀ ਭੂਖਾ ਨੀ ਰਾਜੇ ਜੋ ਪਾਪ ਕੀ ਤਨ ਨੀ ਦਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜੋ ਵਾੜ ਤਲਖੇਤ ਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਥਿਆ ਕੈਤ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਤਿਸ ਭਾਵੇ ਸੋਇ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਜਿਤੇ ਆਵੋ ਸਾਸ ਗਰਾਸ ਸਾਹਿਬ ਕਿਸ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਧੀਆ ਆਪਣਾ ਖੇਲ ਆਪ ਕਰਨੇ ਆਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ

ਸਮਝਾ ਭੈ ਨਿਹਾਲ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਭ ਸੇ ਹਰ ਸੰਗ ਸਹਿ ਸਵਾਇ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਹੋ ਸੁਖ

ਰਸਪਦੀ ਟੂਟੀ ਕਰਨ ਹਾਰ ਗੁਪਾਲ ਸਭ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਏ ਰੇ ਮਨ ਮੇਰੇ ਸਧਾਰ ਜਾਪ ਜਪਨਾ ਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਘਰ ਨਾਮ ਰੂਪ ਬੰਦ ਹੋਏ ਨਾਇ ਮੋਏ ਪ੍ਰਭ ਕੀ ਜੋ ਸੰਕਟ ਸੋਏ ਤਨ ਬੰਤਾ ਹੋਏ ਕਿਆ ਕਹੋ ਗਰਬੈ ਜਾਂ ਸਭ ਕੇ ਦਿਸਕਾ ਦੀਆ ਦਰਬੇ ਹੱਥ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾ ਧਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਟੇ ਓ ਰੋਗ ਨਾਨ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜੋ ਪਾ ਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੇ ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿਨ ਸੰਦਨ ਕੀ ਬਾਦਸ਼ੋ ਧੂਰ ਨਾਨਕ ਕੀ ਹਰ ਲੋਚਾ ਭੂਰ ਮਨ ਮੂਰਖਾਏ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੂੰ ਤਿਸੇ ਚਾਰ ਜੋਗ ਚ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਵਸਤਾਈ ਤੇਰੇ ਸੰਗ ਲਪਟਰੇ ਹੋਰ ਅਸਲੋ ਬੀ ਪਤੰਗ ਰਾਮ ਨਾਮ ਜਪਿਰ ਦੇ ਮਾਏ ਨਾਨਕ ਪਤ ਸੇਤੀ ਕਰ ਜਾਏ

ਧਨ ਗਏ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਹੇ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਤਿਵ ਲਿਹਾਰੇ ਚੰਨ ਸਾਧਕੇ ਤੁਹ ਤੁ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੇ ਧੂਰ ਕਰੋ ਇਸ਼ਨਾਨ ਸਾਧੂ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈ ਹੈ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਘਨ ਦੇ ਸਾਧੂ ਰਾਖੇ ਹਰ ਗੁਣ ਗਾਏ ਅੰਤਰਾ ਚਾਕੇ ਪਏ ਓੜ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ।

ਸੋਜਨ ਨਿਰਮਰਤੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪਰ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋਏ ਸੱਚ ਕਰਨੀ ਸਤਾ ਕੀ ਰਹੇ ਸੱਚ ਹਿਰਦੇ ਸਤਮੁਖ

ਨਾਰੰਗੀ ਦ੍ਰਗਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤਿਆਗ ਤਿਸ ਤੇ ਪਰ ਨਾਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ।

ਲੋਕ। ਹਰ ਭਰਨ ਜਾਕਾ ਨੇਤਰ ਭੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਦਰੂਪ ਮੰਗਲ ਸਤ ਜਾ ਕੇ ਸਰਵ ਤੋਖ ਸੁਣਿਆ ਕਰਤਾ ਕੇ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਪ ਮੈਂ ਤਪੀਸਰ ਕਿਸ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤਰ ਪਾਇਆ। ਜਾਂ ਕੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ ਭੂਤ, ਸਗਲ ਪਰੋਏ ਆਪਣੇ ਸੂਤ, ਸਮਤ ਗਿਆਨ ਧਿਆਨ ਜਿੰਦੇ, ਜਿੰਦਾਸ ਨਾਮ ਤੇ ਆਵੇ ਸੇ, ਤੈ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੇ ਫਿਰੇ ਆਵੇ ਜਾਏ।

ਸੀ ਇਕੰਕਾਰ ਨਾਨਾ ਚਲਤ ਕਰੇ ਕਿਨਮਾਏ ਪੂਰਿਓ ਪੂਨ ਸਭ ਡਾਏ ਨਾਨਾ ਵਿਧ ਕਰ ਬੰਦ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਨ ਨਾਮ ਕੇ ਧਾਰੇ ਸੁਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਮਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੁਗਤੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਇਸ ਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਗਾ ਸੁਖਦਾਏ ਵਿਸ਼ਵਾਸ ਸਤ ਨਾਨਕ ਗੁਰਤੇ ਪਾਈ ਸਤ ਵਚਨ ਸਾਧੂ ਉਪਦੇ ਸਤ ਜਨ ਜਾ ਕੇ ਹਿਰਦੇ ਪ੍ਰਵੇ ਸਤ ਨਿਰਦ ਪੂਜੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਸੋ ਕਰਨੇ ਹਾਰ ਨਮੂਜ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਆਨੰਦ ਜੋ ਤਿਸ ਪਾਵੇ ਸੋ ਵਰਤੀਆ ਵਿਸਮਨ ਵਿਸਮੈ ਵਿਸਮਾਸ ਜਿਨ ਪੂਜਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੈ ਵਚਨ ਪਦਾਰਥ ਲਹੇ ਉਹਦਾ ਤੇ ਤੂੰ ਕੱਟ ਨਾਲ ਜਾ ਕੇ ਸੰਗਤ ਰੇ ਸੰਸਾਰ ਜਨਕਾ ਸੇਵਕ ਸੋਵਟ ਭਾਗੀ ਜਨਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਬੈ ਸੱਚ ਨਾਨਕ ਹੋਸੀ ਭੈ ਸੱਚ ਅਸਪਜੀ ਚਰਨ ਸਤ ਸਤ ਬਸਨ ਹਾਰ ਪੂਜਾ ਸਤ ਸਤ ਸੇਵ ਧਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜੈ ਸੁਨਤਾ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਵਟਾਇਆ ਭੈ ਤੇ ਨਿਰਭਉ ਹੋਏ ਵਸਾਨਾ ਜਿਦੇ ਉਪਜਿਆ ਤਿਸ ਮਾਏ ਸਮਾਨਾ ਬਸਤ ਮਾਏ ਲੈ ਬਸਤ ਕਢਾਏ

ਆਪਣੇ ਜਨਕੀਨੀ ਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹਿ ਹੈ ਸਮਾਏ ਜੋ ਹੋ ਆਹੋ ਵਦ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ ਆੜ ਬੈਰ ਪ੍ਰਭ ਸੇ ਹਜ਼ੂਰੇ ਕਉ ਨਾਨਕ ਸੇਹੀ ਜਨ ਪੂਰੇ।

ਸਤ ਪੁਰਖ ਜਨ ਜਾਣਿਆ ਸਤਿਗੁਰ ਦਿਸਕਾ ਨਾਉ ਦਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਤਿਭਾਲ ਸੇਵ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਘਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਦ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਨਾਮ ਹਿਰਦੇ ਸਭ ਤੇ ਆਵੇ ਮਨ ਵਿੱਚ ਸਤਿਗੁਰ ਕੇ ਪਾਤ ਤੇ ਸੇਵਕੇ ਕਾਰਜਰਾ ਸੇਵਾ ਕਰਦ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿ ਸਾਫ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸ਼ੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੀ ਹਿਰਦੇ ਹਰ ਨਾਓ।

ਆਪ ਨੇ ਇੱਕ ਭਰਮ ਸਹਿ ਸਿਆਣ ਬਲਿਆ ਨਾ ਜਾਈਏ ਨਾਨਕ ਐਸਾ ਗੁਰਬੜ ਭਾਗੀ ਪਾਈਏ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚੰਨ ਗਾਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਰਮਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰੂ ਆਖਿਓ ਜਾਕਾ ਮੰਤਰ ਨਿਰਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ।

ਕੀਮਤ ਕਿਰਨ ਪਾਈ। ਆਨੰਦ ਭਗਤ ਬੰਧਨ ਨਿਤਕਾਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਕਾਰ ਨਾਹੀ ਕਦੇ ਬਿਨਾ ਜਾ ਕੇ ਮਨ ਪਰਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਦੇ ਸੇਵਕੋ ਦੇ ਮੂੰਹ ਮਾਇਆ ਕੇ ਸੰਗ ਨਾ ਲੇਪ ਮਨ ਮੈ ਰਾਖੇ ਹਰ ਹਰੇ ਅੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਦਾ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਏ ਅੰਦ ਪਿਆ ਦੁਖ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਵਸੇ ਸਗਲ ਬਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਗੁਣ ਨਿਰਗੁਣੇ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਅਪਣਾਏ ਆਪਣੀ ਕੀਮਤ ਆਪੇ ਪਾਏ।

ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਘੁਮਾਵਨਾ ਨਾਨਕਿਓ ਧਨ ਸਾਰ ਅਸ਼ਵਰੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਉਧਾਰ ਅਮਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਧਮੇ ਉਰਧਾਰੋ ਕਾਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਕਹੋ ਨਾਮ ਰਵਤੇ ਤਨ ਸੰਚੋ ਹੋਵੋ ਭਗਵੰਤ ਸੰਜਨਾ ਕਹਿ ਨਿਰਮਲ ਸੰਜਨਾ ਕਾ ਨਿਰਮਲ ਮੰਤਿ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਉਠਾਵੇ ਸੋ ਧਨ ਹਰ ਸੇਵਾ ਦੇ ਪਾਵੇ ਜਿਸ ਸੋ ਕੋ ਨਿਤ ਬਾਛੇ ਮੀ ਸੋ ਤੂ ਸਾਧੂ ਸੰਗ ਭਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਵਾਪਸ ਹਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿ ਔਖ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੈਦ ਸਤਾਵਤ ਆਵੇ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕੇ ਹਿਰਦੇ ਵਸੇ ਹਰ ਸੋਏ ਕਲਤਾ ਦੀ ਠਾਂਡਾ ਹਰ ਨਾਉ ਸਿਮ ਸਿਮ ਸਦਾ ਸੁਖ ਪਾਓ ਭਉ ਵਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਵਣ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਉਧਾਰ ਅਨਕੂ ਭਾਵਨ ਛੁਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਛਿਤ ਨਾਨਕ ਬਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਗਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਿਸਾਰੇ ਜੰਦੀ ਏਥ ਬੁਝੇ ਨਾਮ ਕਰਨਾ ਨਾਮ ਸਾ ਨਾਨਕ ਬਚਤਾਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ

ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਹੁਮੇ ਬਿਗ ਫੈਲ ਹੋਏ ਚੰਦ ਵਸੈ ਸੁਖਨਾਲ ਸਾਸ ਗ੍ਰਾਸ ਨਾਮ ਸਮਾਲ ਛਾੜ ਸਿਆਣ ਸਗਲੀ ਮਨਾ ਸਾਸ ਸੰਘ ਭਾਵੇ ਸਤਨ ਹਰ ਪੂੰਜੀ ਸੰਚ ਕਰੋ ਵਿਹਾਰ ਹੀਆਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇ ਏਕੋ ਨਨ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਦਨ ਜਾਵੇ ਏਕ ਭਵੰਤ ਏਕੋ ਏਕ ਏਕਾਰਾ ਪੂਰਨ ਪੂਰਿਓ ਪ੍ਰਭਿਆਪ ਅਨੰਗ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸਤ ਗਏ ਮੰਦਨ ਅੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤੋ ਸਿਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤੇ ਪ੍ਰਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਿਨਾ ਕੀ ਮੰਗੋ ਧੂਰ ਪਾਪਿਰ ਸਦਾ ਪੂਰ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਸ ਪ੍ਰਭ ਤਵੇਂ ਧਿਆਵੋ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਹੇ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਾਸ ਕੋਏ ਅਰਸ ਪਾਵੇ ਬਿਰਲਾ ਕੋਏ ਜਿੰਚਾ ਖਿਆ ਸੇ ਜੰਤ ਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸ਼ਰਨਾਨ ਸਤਿਆਗ ਅੰਤਰ ਪ੍ਰਗਾਸ ਅੰਦਰ ਲਾਗ ਬੜਬਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤਲੀ ਜਨ ਕੋ ਪ੍ਰਭ ਹੋਇਓ ਦਿਆਲ ਸੇਵ ਕੀਨੋ ਸਦਾ ਨਿਆਲ ਬੰਧਨ ਗਾਡ ਮੁਖ ਜਨ ਭਇਆ ਜਨ ਮਨ ਦੂਪ ਪਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੀ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਆਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਬਿਖਤੇ ਕਾਂਡੇ

ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਮ ਜਪੋ ਅਮਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਉਸਾਰ ਸਰਵ ਕਲਿਆਣ ਸੁਖ ਨਿਤ ਨਾਮ ਬੂਟਤ ਜਾਤ ਪਾਏ ਵਿਸਰਾਮ ਸਗਲ ਦੂਖ ਕਾਹੋ ਪਤਨਾਸ ਨਾਨਕ ਨਾਮ ਜਪੋ ਗੁੰਦਾ ਸੁਭ ਜੀ ਪ੍ਰੀਤ ਪ੍ਰੇਮ ਰਵ ਚਾਓ ਮੰਤਨ ਅੰਤਰੇ ਸੁਹਾਓ ਨੇਤਰੋ ਪੇਗ ਦਰਸੁਕ ਹੋਏ ਮਨ ਵਿਚ ਸਹਿ ਸਾਚ ਚੰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕੋ ਉਪਾਵੇਖ ਸੰਗ ਏਕ ਵਧ ਦੀਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਾਪ ਬਖਸ਼ਣ ਦੀਨ ਦਿਆਲ ਭਗਤ ਚਲ ਸਦਾ ਕਿਰਪਾਲ ਨਾਥ ਨਾਥ ਕੋ ਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਾਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਗੁਣ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁੰਗਾਏ ਅਨਕ ਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੂਜਨ ਕਾ ਪ੍ਰਸੰਗੀਤ ਰਸਨਾ ਜਪਤੀ ਅਰਨੀਤ ਭਲੀ ਸੁਗਣੀ ਸੋਭਾ ਤਨਵੰਦ ਹਿਰਦੇ ਵਸੇ ਪੂਰਨ ਗੁਰਮੰਦ ਸਾਧ

ਦਰਦ ਮੰਤੇ ਪਹੁੰਚ ਆਏ। ਸੱਚ ਵਿਵਹਾਰ ਕਰੋ ਵਾਪਾਰੀ, ਨਰਗੈ ਨਿਵੇ ਖੇਪਤ ਮਾਰੀਏ, ਘਾਟੇ ਰਖੋ ਮਨ ਮਾਏ, ਨਾਨਕ ਬਹੁ ਨਾ ਆਵੇ ਜਾਏ, ਤਿਸਤੇ ਦੂਰ ਕਹਾ ਕੋ ਜਾਏ, ਉਬਰੇ ਰਾਖਣ ਹਾਰ ਧਿਆਏ, ਨਿਰਭਉ ਜਪੇ ਸਗਲ ਭਉ, ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ।

ਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅਮਰਤ ਜਾਗੀ ਦ੍ਰਿਸ਼ਟ ਦਰਸ਼ਨ ਪੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਦਾਗੇ ਨਿਕਟਨਾ ਆਵਦ ਕਾਲ ਅਮਰ ਪੈ ਅਮਰਾਵਤ ਪਾਇਆ ਸਾ ਸੰਗ ਨਾਨਕ ਹਰ ਤਿਆਇਆ ਸ਼ਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਦੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਘ ਅੰਤਰ ਪ੍ਰਾਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਇੱਕ ਘਟ ਮਾਏ ਅਨਕਰੰਗ ਨਾਨਾ ਨਿਸ਼ਟਾਏ ਨੌਨੇ ਦਮਨਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾਪ ਸਰਾਮ ਸੁਨ ਸਮਾਧ ਅਨੰਤ ਤੈਨਾਥ ਕਹਿਣ ਨਾ ਜਾਏ ਚਰਜ ਸਮਾਧ ਤਿੰਨ ਦੇਖਿਆ ਜਜਾਬ ਦਿਖਾਏ ਨਾਨਕ ਦੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਦ ਕੜਕੜ ਵਿਆਪਰਿਆ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੇਸੰਤਰ ਮਾਏ ਚਾਰ ਕੁੰਦ ਹੈ ਦਿਸੇ ਸਮਾਏ ਤਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੂਨ ਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂ ਡੋਲੇ ਸਰਬ ਕਲਾ ਕਰਕੇ ਲੈ ਖੇਲ ਮੋਲ ਨ ਪਾਈਐ ਗੁਣੈ ਮੋਲ ਸਰਬ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਅਵਸਾ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨਜਾਤਾ ਤਿਸਕੀ ਏ ਰਹਿ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਵੀ ਹੋਈ ਨਾਨ ਦਰਸ਼ਨ ਦੇ ਸਮ ਹੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕ ਕਲਾ ਰਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਹੇ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਜਨ ਆਪ ਬੁਝਾਏ ਸਰਬੂਤ ਆਵਰਤਾਰਾ ਸਰਬ ਨੈਣ ਆਪ ਵੇਖਣਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਾ ਸਾ ਵੀ ਸੁਣਾ ਆਪਣ ਜਾਣ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਹੋਵੇ ਆਗਿਆ ਜਾਏ ਨਾਨ ਜਾ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਏ ਬੁਰਾ ਉਰੇ ਕਹੋ ਕਿਸ ਕਰਾ ਭਲਾ ਕਰਦੂਤਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਤਾਂ ਕੀ ਖਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਅਮ ਲੈ ਲੈ ਪਰਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰੀ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਏ ਸੁਆਓ ਜਨ ਕੈ ਸੰਗ ਜਾਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਸ ਸਾਸ ਸਿਮਰੋ ਗੋਬਿੰਦ ਮਨੰਦਰ ਕੀ ਉਤਰੇ ਚੰਦ ਆਸ ਨਿਤਿਆ ਗੋਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਹ ਸੰਗ ਅਗਨ ਸਾਗਰ ਤਰੋ ਹਰਦਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਦਰਸ ਪੀਓ ਚਚਿਤ ਬੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ ਬਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉੱਤਮ ਸ਼ਲੋਕ ਸਾਧਕੇ ਬਚਨ ਅਮਲੀਕ ਲਾਲੇ ਰਤਨ ਸੰਤ ਕਮਾਵਤ ਹੋ ਤੂੰ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਦਾਗਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਥ ਵਾਜੇ ਸੁਣ ਸੁਣ ਅਨੰਦ ਕਰੇ ਪ੍ਰਗਾਜੇ ਪ੍ਰੇਕ ਬਾਲ ਮਹਾਂਤ ਕੇ ਮਾਤੇ ਨਾਨਕ ਉਧਰੇ ਤਿਨ ਕੇ ਸਾਤੇ ਸਨ ਜੋਗ ਸੁਣ ਸੁਣ ਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਟ ਗਏ ਵੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪੈ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਧਾਰੀ ਨਾਨਕ ਨਿਭੀ ਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਵਸੇ ਸੋਤ ਨਿਧਾਨ ਸਭ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬੋਰਨ ਹੋਵੇ ਆਵਨ ਜਾਨ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ
ਹੇਮ ਸਾਂਦਰਿਤ ਨੋ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਜਦਰ ਦਤ ਕਾ ਬੇਤਾ ਸਮਦਾਸੀ ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਉਨਧਾਨ ਜਪੇ ਮਨ ਕੋਏ ਸਭ ਜੁਮੇ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਦੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪਾਏ ਸਾਧ ਸਰਨ ਨਾਨਕ ਦੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਜਨ ਆਵੇ ਹਰ ਪਰਮ ਚੀਤ ਜਨਮ ਮਨ ਤਾ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਦਾਰੇ।

ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਨੀ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

कथन कथि न आवै तोट, कथ कथ कथि कोटि कोट कोट, देदा दे लेंदे थक पाहे, जुगा जुगंतर खाही खाहे। हुक्मी हुक्म चलाए राहो, नानक विगसैवे परवाहो, साचा साहिब साच नाए, पाख्या पाओ अपार। आख है मंगह देह देह, दात करे दातार, फेर के अगै रखिया जित दिसै दरबार। मुह के बोलन बोलिया जित सुन धरे प्यार, अमृत वेला सच नाओ वड्याई विचार। करमी आवै कपड़ा नदरी मोख द्वार, नानक एवै जानिया सब आपे सचियार। थाप्या ना जाए कीता ना होए, आपे आप निरंजन सोए। जिन सेव्या तिन पाया मान, नानक गाविया गुणी निदान। गाविया सुनिया मन रखिया पाओ, दुख पर हर सुख कर लै जाए। गुरमुख नादं गुरमुख वेदं, गुरमुख रहे आसमाई। गुर ईसर गुर गोरख, बर्मा गुर पार्वती माई। जे हाओ जाना आखा नाही, कहना कथन ना जाई। गुरा एक देह बुझाई, सब ना जिया का एक दाता, सो मैं विसर ना जाई। तीर्थ नावा जे तिस भावा, विण भाणे के नाए करी। जे ती सिरठ उपाई, वेखा विण करमा के मिलै लई। मत विच रतन जवाहर माणिक, जे एक गुर के सिख सुनी। गुरा एक देह बुझाई, सबना जिया का एक दाता, सो मैं विसर न जाई। जे जुग चारे आर जा, होर दसूनी होए। नवा खंडा विच जानिए, नाल चले सब कोए। चंगा नौ रखाए कै, जस कीरत जग ले। जे तिस नदर न आवई, ता वात न पुछै के। कीटा अंदर कीट कर, दोसी दोस धरे। नानक निर्गुण गुण करे, गुणवंतिया गुण दे। तेहा कोई न सुजई, जे तिस गुण कोई करे। सुनया सिद्ध पीर सुरनाथ, सुनया धरत धवल आकाश। सुनया दीप लो पाताल, सुनया पोहे न सकै काल। नानक भगता सदा विगास, सुनया दुख पाप का नास। सुनया ईसर बर्मा इंद, सुनया मुख साला हनुमंद। सुनया जोग जुगत तन भेद, सुनया सास्त सिमरत वेद। नानक भगता सदा विगास, सुनया दुख पाप का नास। सुनया सत संतोख ज्ञान, सुनया अठ सठ का इसनान। सुनया पढ़ पढ़ पावह मान, सुनया लागे सहज ध्यान। नानक भगता सदा विगास, सुनया दुख पाप का नास। सुनया सरा गुणा के गाह, सुनया सेख पीर पात साह। सुनया अंधे पावह राहो, सुनया हाथ होवै असगाहो। नानक भगता सदा विगास, सुनया दुख पाप का नास। मन्ने की गत कही न जाए, जे को कह पिछे पछताए। कागद कलम न लिखन हार, मन्ने का बह करन विचार। ऐसा नाम निरंजन होए, जे को मन जाने मन कोए। मन्ने सुरत होवे मन बुद्ध, मन्ने सगल भवन की सुध। मन्ने मोह चोटा ना खाए, मन्ने जमकै साथ न जाए। ऐसा नाम निरंजन होए, जे को मन जाने मन कोए। मन्ने मार्ग ठाक न पाए, मन्ने पत स्यो परगट जाए। मन्ने मग न चले पंथ, मन्ने धर्म सेती संबंध। ऐसा नाम निरंजन होए, जे को मन जाने मन कोए। मन्ने पाव है मोख द्वार, मन्ने परवार साधार। मन्ने तरै तारे गुरसिख, मन्ने नानक पवह न भिख। ऐसा नाम निरंजन होए, जे को मन जाने मन कोए। पंच परवान पंच प्रधान, पंचे पाव है दरगह मान। पंचे सो है दर राजान, पंचा का गुर एक ध्यान। जे को कह करै विचार, करते कह करना नाही सुमार। तौल धर्म दया का पूत, संतोख थाप रखिया जिन सूत। जे को बुझै होवै सचियार, तवलै उपर केता पार।
ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸਵਾਲ ਇਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾ ਸਾਜੇ ਆਪੇ ਜਾਣੈ ਸੋਈ ਕਿਉ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ
ਕੇਤਿਆ ਦੁਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜਿਤਿਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੇ ਹਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾਹ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਹਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੇ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੋਹਨ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਵਰਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਏ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ
ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ।

ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕਿਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾਂ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੈ ਲੋ ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁਆ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਅਨੂਪੇ, ਨਮਸਤੰ ਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਗੰਜੇ, ਨਮਸਤੰ ਭੰਜੇ, ਨਮਸਤੰ ਨਾਮੇ, ਨਮਸਤੰ ਅਠਾਮੇ, ਨਮਸਤੰ ਕਰਮੰਗ, ਨਮਸਤੰ ਧਰਮੰਗ, ਨਮਸਤੰ ਨਾਮੰਗ, ਨਮਸਤੰ ਧਾਮੰਗ, ਨਮਸਤੰ ਜੀਤੇ, ਨਮਸਤੰ ਪੀਤੇ, ਨਮਸਤੰ ਅਬਾਹੇ, ਨਮਸਤੰ ਢਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਧੇ, ਨਮਸਤੰ ਗੰਜੇ, ਨਮਸਤੰ ਭੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਇਕੈ, ਨਮਸਤੰ ਅਨੇਕੈ, ਨਮਸਤੰ ਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੁਜੋਗੇ, ਨਮਸਤੰ ਰੰਗੇ, ਨਮਸਤੰ ਭੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਵੇ, ਨਮਸਤਸਤ ਅਜਵੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਵਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਪਾਲੇ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭਾਉਨੇ, ਨਮੋ ਸਰਬਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਵਰਣੇ, ਨਮਸਤੰ ਅਮਰਣੇ, ਨਮਸਤੰ ਜਰਾਰੰਗ, ਨਮਸਤੰ ਕਿਰਤਾਰੰਗ, ਨਮੋ ਸਰਬ ਧੰਦੇ, ਨਮੋਸਤ ਅਬੰਧੇ, ਨਮਸਤੰ ਨਿਰਸਾਕੇ, ਨਮਸਤੰ ਨਿਰਭਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਭੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੋ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਮਾਨ ਹੈ, ਨਿਧਾਨ ਹੈ, ਤ੍ਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਰਮ ਹੈ, ਅਭਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ

ਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ

ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤੇ ਆਵਹੇ। ਜਿਸਨੋ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸਹਿ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗ ਹੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੇ, ਸਹਿਜ ਉਪਜੈ ਇਹ ਸਹਿਸਾ ਇਵ ਜਾਏ। ਜੀ ਅਹੋ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀ ਅਹੋ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਅਹੋ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ ਜੀ ਅਹੋ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਅਹੋ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਇ। ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ, ਉਹ ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੇ, ਬਾਣੀ ਆਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪੇ ਉਹ ਸਾਰਗ ਪਾਣੀ। ਕਹਿ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਨ ਕਾਹਿਰ ਲਿਆ ਮਾਇਆ, ਬੋਲਨ ਪੈਰ ਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ।
कहै नानक शब्द रतन है हीरा जित जड़ाओ शिव सकत आप उपाय कह करता आपे हुक्म वरताए हुक्म वरताए आप वेखै गुरमुख किसै बुझाए तोड़े बंधन होवै मुक्त शब्द मन वसाए गुरमुख जिसनो आप करे सो होवै एकस स्यो लिवलाए कह नानक आप करता आपे हुक्म बुझाए सिमरत शास्त्र पुन पाप विचार दे तत्तै सार न जानी तत्तै सार न जानी गुरु बज हो तत्तै सार न जानी तिहि गुणी संसार भ्रम सुत

ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ ਇਹ ਵੱਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੇ, ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਇਹ ਵੱਡਦਾਤਾ, ਸੋ ਕਿਉ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੇ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ, ਹਾਰੇ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਪੀਐ, ਵਿੱਚੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਓਹੋ ਜੀ ਓਹੋ, ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਣਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਣਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੇ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੇ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੇ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਡਾ।

ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੇ ਤੁਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ।

ਗਾਇਆ ਦਿਨ ਰਹਿਣ ਆਸ ਤੁਮਾਰੀ, ਸਫਲ ਦਰਸ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ, ਸੰਭਲਿਆ ਸੱਚ ਥਾਨ ਮਾਨ ਮਹਿਤ, ਸੱਚ ਪਾਇਆ ਬਲਰਾਮ ਜੀਓ, ਸਤਿਗੁਰ ਮਿਲਿਆ ਦਇਆਲ, ਗੁਣ ਅਬਿਨਾਸੀ ਗਾਇਆ ਬਲਰਾਮ ਜੀਓ, ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ, ਸ਼ੁਭ ਦਿਵਸ ਆਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲ ਦਾ ਕੀਰਤਨ ਜਥਾ। ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ, ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ। ਅੰਮ੍ਰਿਤ ਵੇਲੇ ਦੇ ਪਵਿੱਤਰ ਮੁੱਖ ਵਾਕ ਦੀ ਕਥਾ ਆਪ ਜੀ ਨੂੰ ਸਰਵਣ ਕਰਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਉਹਨਾਂ ਪਾਸੋਂ ਪਿਆਰ ਸਿਆ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਜੁੜ ਬੈਠੇ ਹੋ, ਆਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ

ਮੇਰਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਾ ਕੁਰਬਾਨ। ਉਸ ਗੁਰੂ ਦੇ ਪਾਵਨ ਹਜ਼ੂਰੀ ਅੰਦਰ ਆਪ ਜੀ ਹਾਜ਼ਰ ਹੋਏ ਹੋ ਜਿਹੜਾ ਨਚੀਜਿਆਂ ਤੋਂ ਮਹਾਨ ਮਰਤਬੇ ਬਖਸ਼ਣ ਵਾਲਾ, ਜਿਸ ਦੇ ਘਰ ਵਿੱਚ ਬੇਅੰਤ ਬੇਅੰਤ ਵਡਵਾਈ ਵਡਿਆਈਆਂ ਨੇ, ਅੱਜ ਦੇ ਬਚਨ ਵੀ ਇਵੇਂ ਹੀ ਆਏ ਨੇ। ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਾ ਕੁਰਬਾਨ। ਹਾਂ ਢਾਡੀ ਦਰ ਗੁਣ ਗਾਵਦਾ, ਜੇ ਹਰ ਪ੍ਰਭ ਪਹਾਵੈ, ਪ੍ਰਭ ਮੇਰਾ ਥਿਰ ਥਾਵਰੀ, ਹੋਰ ਆਵੈ ਜਾਵੈ।

ਭੁੱਖ ਗਈ। ਗੁਰੂ ਦੇ ਦੀਦਾਰ ਕਰਦਿਆਂ ਕਰਦਿਆਂ ਉਹ ਗਹਿਰਾ ਆਨੰਦ ਆ ਗਿਆ, ਕੋਈ ਚੇਤਾ ਹੀ ਨਹੀਂ ਰਿਹਾ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕਹੋ ਮੰਗਣ ਚੇਤਨ ਆਵੇ। ਉਸਤਤ ਕਰਨ ਵਾਲੇ ਨੂੰ ਪਤਾ ਨਹੀਂ ਮੰਗਾਂ ਕੀ ਹੈ, ਜੋ ਮੰਗਦਾ ਸੀ ਉਹ ਤੇ ਸਾਰਾ ਕੁਝ ਪਿਛਾਂ ਹੀ ਰਹਿ ਗਿਆ। ਇੱਕ ਅਨੋਖਾ ਆਨੰਦ ਆ ਗਿਆ ਗੁਰੂ ਦੀ ਅੰਮ੍ਰਿਤ ਬਾਣੀ ਦੁਆਰੇ। ਮੰਗਣ ਚੇਤਨ ਆਵੇ, ਚੇਤੇ ਨਹੀਂ ਆਉਂਦਾ, ਬਸ ਇੱਕੋ ਹੀ ਬਾਤ ਵਿੱਚ ਹੋ ਗਿਆ, ਗੁਰਦੇਵ ਸਤਿਗੁਰੂ ਜੋ ਤੁਹਾਡੇ ਦਰਸ਼ਨਾਂ ਵਿੱਚ ਆਨੰਦ ਹੈ ਹੋਰ ਕਿਧਰੇ ਨਹੀਂ ਆ ਸਕਦਾ। ਢਾਡੀ ਕੋ ਮੰਗਣ ਚੇਤਨ ਆਵੇ, ਸਭੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਵੇ। ਸਭੇ ਸਾਰੀਆਂ ਇੱਛਾ ਆਸਾਂ ਜਿਹੜੀਆਂ ਨੇ ਪੂਰੀਆਂ ਹੋ ਗਈਆਂ ਨੇ, ਗੁਰੂ ਦੀ ਰਹਿਮਤ ਵਰਤ ਗਈ ਹੈ। ਇਸ ਕਰਕੇ ਆ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਦੇ ਨੇਮੀ ਪ੍ਰੇਮੀ ਗੁਰਸਿੱਖ ਦੋਰੋਂ ਨੇੜਿਓਂ ਚੱਲ ਕੇ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਰੋਜ਼ਾਨਾ ਜੁੜਦੇ ਹੋ, ਅੰਮ੍ਰਿਤ ਬਾਣੀ ਖਾਲਸਾ ਜੀ ਸਰਵਣ ਕਰਦੇ ਹੋ, ਭਾਰੀ ਆਨੰਦ ਦੀ ਪ੍ਰਾਪਤੀ ਹੈ, ਗੁਰੂ ਕੀ ਕਿਰਪਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਦੀਦਾਰੇ ਬਖਸ਼ੇ ਨੇ, ਬੇਅੰਤ ਸੰਗਤਾਂ ਨੇ ਦੀਦਾਰ ਕੀਤੇ ਨੇ, ਸਿੰਘ ਸਾਹਿਬ ਗ੍ਰੰਥੀ ਸਿੰਘ ਜੀ ਨੇ ਪਿਆਰ ਵਿੱਚ ਸਾਹਿਬਾਂ ਦੀ ਸੇਵਾ ਨਿਭਾਈ ਹੈ। ਅੰਮ੍ਰਿਤ ਵੇਲੇ ਦਰਗਾਹੀ ਫੁਰਮਾਨ ਮੁੱਖ ਵਾਕ ਸਾਹਿਬ ਜੀ ਦੀ ਖਾਲਸਾ ਜੀ ਰੋਜ਼ਾਨਾ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 777 ਅਤੇ 778 ਤੇ ਮੇਰੇ ਸਤਿਗੁਰਾਂ ਦਾ ਸ਼ਬਦ ਗੁਰੂ ਖਾਲਸਾ

ਅਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਗਰੀਬ ਨਿਵਾਜ। ਗੁਰੂ ਅਰਜਨ ਦੇਵ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਜੀ, ਆਓ ਅੱਜ ਦੇ ਅੰਮ੍ਰਿਤ ਬਚਨਾਂ

ਜਿਹੜਾ ਆਨੰਦ ਹੈ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਾਚਾ ਨੇ, ਕਬੀਰ ਚਰਨ ਕਮਲ ਕੀ ਮੌਜ ਪਾਓ ਕਹਿ ਕੈਸੇ ਉਨਮਾਣ। ਕਬੀਰ ਸਾਹਿਬ ਜੀ ਕਹਿੰਦੇ ਵੀ ਜਿਹੜੀ ਚਰਨ ਕਮਲਾਂ ਦਾ ਆਨੰਦ ਹੈ, ਮੌਜ ਹੈ, ਮੈਂ ਕਿਹਦੇ ਨਾਲ ਉਹਦੀ ਤੁਲਨਾ ਦਵਾਂ। ਸੰਸਾਰ ਦਾ ਕੋਈ ਐਸਾ ਪਦਾਰਥ ਜਾਂ ਐਸਾ ਸੁੱਖ ਆਨੰਦ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਨਜ਼ਰ ਨਹੀਂ ਆਉਂਦਾ, ਮੈਨੂੰ ਦਿਸਦਾ ਹੀ ਨਹੀਂ ਹੈ ਵੀ ਕਿਹਦੇ ਨਾਲ। ਗੁਰੂ ਦੇ ਚਰਨ ਕਮਲਾਂ ਦੀ ਉਪਮਾ ਦਿਆ, ਕਬੀਰ ਚਰਨ ਕਮਲ ਕੀ ਮੌਜ ਮੌਜ ਆਨੰਦ ਖੇੜਾ ਕਹਿ ਕੈਸੇ ਉਨਮਾਨ। ਬਸ ਇੱਥੇ ਆ ਕੇ ਮੁੱਕ ਗਈ ਬਾਤ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ। ਪ੍ਰਵਾਨ ਕਿਹਦੇ ਨਾਲ ਵਡਿਆਈ ਕਰਾਂ, ਜੇ ਮੈਂ ਕਮਲ ਦੇ ਫੁੱਲ ਦੇ ਨਾਲ ਮਹਿਮਾ ਕਰਦਿਆਂ, ਸੂਰਜ ਚੜ੍ਹਦਾ ਹੈ ਕਮਲ ਦਾ ਫੁੱਲ ਖਿੜ ਜਾਂਦਾ ਹੈ, ਰਾਤ ਪੈਂਦੀ ਹੈ ਮੁੰਦਿਆ ਜਾਂਦਾ ਹੈ ਤੇ ਉਪਮਾ ਘੱਟ ਜਾਂਦੀ ਹੈ। ਜੇ ਚੰਦਰਮਾ ਦੇ ਨਾਲ ਉਪਮਾ ਕਰਾਂ, ਮੱਸਿਆ ਤੋਂ ਬਾਅਦ ਚੰਦਰਮਾ ਵੱਧਦਾ ਸ਼ੁਰੂ ਹੁੰਦਾ ਹੈ, ਪੁੰਨਿਆ ਆਉਂਦੀ ਹੈ ਘੱਟਦਿਆਂ ਘੱਟਦਿਆਂ ਘੱਟ ਜਾਂਦਾ ਹੈ, ਇਹ ਵੀ ਉਪਮਾ ਘੱਟ ਜਾਵੇਗੀ। ਸੰਸਾਰ ਦੇ ਵਿੱਚ ਕਿਸੇ ਵੀ ਵਸਤੂ ਨਾਲ ਗੁਰੂ ਦੀ ਉਪਮਾ ਨਹੀਂ। ਬਸ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕੇਵਲ ਉਹ ਆਨੰਦ ਗੁਰੂ ਦੇ ਦਰਸ਼ਨਾਂ ਵਿੱਚ ਹੀ ਹੈ। ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਨਾਨਕ ਦਾ ਸੁਣ ਸੰਗ ਲਪਟਾਇਓ, ਜਿਉਂ ਬੂੰਦ ਹੈ ਚਾਤਰਕ ਮੌਲਾ। ਟੇਕ ਦਾ ਅਰਥ ਹੈ ਆਸਰਾ, ਤੇਰੀ ਟੇਕ ਰਹਾ ਕਲ ਮਾਹੇ। ਸਾਹਿਬ ਸੱਚੇ ਪਾਤਸ਼ਾਹ ਜੀ ਕਲਯੁਗ ਦਾ ਸਮਾਜ, ਇਸ ਕਲਯੁਗ ਦੇ ਭਿਅੰਕਰ ਸਮੇਂ ਵਿੱਚ ਆਪ ਜੀ ਦੀ ਟੇਕ ਹੈ, ਆਪ ਜੀ ਦਾ ਆਸਰਾ ਹੈ। ਤੇਰੀ ਟੇਕ ਤੇਰੇ ਗੁਣ ਗਾਹੇ, ਤੁਹਾਡੇ ਆਸਰੇ ਦੇ ਨਾਲ ਹੀ ਤੁਹਾਡੇ ਸ਼ਬਦ ਦਾ ਜਾਪ ਹੋ ਰਿਹਾ ਜੇ, ਤੁਹਾਡੀ ਟੇਕ ਨਾਲ ਹੀ ਸਤਿਗੁਰੂ ਜੀ ਵਡਿਆਈ ਤੁਹਾਡੀ ਕੀਤੀ ਜਾ ਰਹੀ ਜੇ।

ਨੇੜੇ ਨਹੀਂ ਆਉਂਦਾ, ਉਹ ਤੇ ਮੌਤ ਨੂੰ ਮਖੌਲਾਂ ਕਰ ਜਾਂਦੇ ਨੇ। ਭਾਈ ਦਿਲਾਵਰ ਸਿੰਘ ਜੀ ਵਰਗੇ, ਬਾਬਾ ਮਾਣੋ ਚਾਹਲ ਸਿੰਘ ਜੀ ਵਰਗੇ, ਬਾਬਾ ਗੁਰਬਚਨ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ, ਤੂਫਾਨ ਸਿੰਘ, ਕਿੰਨਾ ਕਿੰਨਾ ਸਿੰਘਾਂ ਦੇ ਨਾਮ ਲਈਏ ਜਿਹੜੇ ਮਖੌਲਾਂ ਕਰ ਗਏ ਨੇ, ਕੇਵਲ ਤੁਹਾਡੀ ਟੇਕ ਕਰਕੇ, ਆਸਰਾ ਕਰਕੇ ਬੇਅੰਤ ਪ੍ਰਮਾਣ ਆ ਜਾਂਦੇ ਨੇ। ਤੇਰੀ ਟੇਕ ਨਾ ਪੂਹੈ ਕਾਲ, ਤੇਰੀ ਟੇਕ ਬਿਣਸੈ ਜੰਜਾਲ। ਗਰੀਬ ਨਿਵਾਜ ਜਿਨ੍ਹਾਂ ਨੂੰ ਤੁਹਾਡੀ ਟੇਕ ਮਿਲ ਗਈ ਹੈ, ਜੰਜਾਲ ਜੰਜਾਲ ਜਿਹੜੇ ਧੰਦੇ ਨੇ ਖਤਮ ਹੋ ਗਏ ਨੇ, ਨਿਰਲੇਪ ਹੋ ਗਏ ਨੇ। ਤੇਰੀ ਟੇਕ ਬਿਣਸੈ ਜੰਜਾਲ, ਦੀਨ ਦੁਨੀਆ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ। ਜਿਹੜੇ ਗਰੀਬ ਨੇ, ਦੁਨੀਆਂ ਦੇ ਲੋਕ ਨੇ, ਗਰੀਬ ਨਿਵਾਜ ਤੁਹਾਡਾ ਹੀ ਤਾਂ ਆਸਰਾ ਮੰਗਦੇ ਨੇ, ਤੁਹਾਡੀ ਟੇਕ ਲੈਂਦੇ ਨੇ। ਦੀਨ ਦੁਨੀਆ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ। ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰ ਮੰਤ। ਤੁਹਾਡੇ ਆਸਰੇ ਦੁਆਰੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਹੋ ਰਿਹਾ ਜੇ, ਤੇ ਤੁਹਾਡੀ ਟੇਕ ਆਸਰੇ ਦੁਆਰੇ ਜੀਵਨ ਦਾ ਆਨੰਦ ਖਿੜਿਆ ਹੋਇਆ। ਅੱਜ ਉਹੀ ਬੋਲ ਗੁਰੂ ਅਰਜਨ ਦੇਵ ਕਿਰਪਾ

ਅੰਮ੍ਰਿਤ ਦੇ ਭੰਡਾਰੇ, ਨਾ ਬਾਣੀ ਦੇ ਭੰਡਾਰੇ, ਸ਼ਬਦ ਦੇ ਭੰਡਾਰੇ ਭਰੇ ਭਏ ਨੇ, ਕਦੇ ਮੁੱਕਦੇ ਹੀ ਨਹੀਂ ਹੈ। ਹਮ ਧਨਵੰਤ ਭਾ ਗਠ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਪੀਓ ਦਾਦੇ ਕਾ ਖੋਲ ਡਿਠਾ ਖਜਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਖਾਏ, ਸੋ ਏਤ ਖਜਾਨ ਲਿਆ ਅਰਲਾਏ। ਹਰ ਅੰਮ੍ਰਿਤ ਭਰੇ ਭੰਡਾਰ, ਸਾਰੇ ਕ ਭੰਡਾਰੇ ਤੁਹਾਡੇ ਘਰ ਵਿੱਚ ਨੇ। ਸਭ ਕਿਛ ਹੈ ਘਰ ਤਿਸ ਕਹਿ ਬਲਰਾਮ ਜੀ। ਉਹ ਹੇ ਬਲਰਾਮ ਜੀ, ਆਪ ਜੀ ਤੋਂ ਬਲਹਾਰ ਕੁਰਬਾਨ ਜਾਈਏ, ਸਭ ਕੁਝ ਤੁਹਾਡੇ ਘਰ ਵਿੱਚ ਹੈ। ਤੁਸੀਂ ਆਨੰਦ ਸਾਹਿਬ ਜੀ ਦੇ ਬਚਨ ਪੜ੍ਹਦੇ ਹੋ, ਤੁਹਾਨੂੰ ਯਾਦ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਾਚਾ ਨੇ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ। ਫਿਰ ਨਾਲ ਹੀ ਕਹਿ ਦਿੱਤਾ, ਘਰ ਤਾਂ ਤੇਰਾ ਸਭ ਕਿਛ ਹੈ। ਪਹਿਲਾਂ ਸਾਹਿਬਾਂ ਨੇ ਬਚਨ ਬੜੇ ਪਿਆਰੇ ਕਹੇ ਨੇ, ਕਿਆ ਨਾ ਹੀ ਵੀ ਕੀ ਕੁਝ ਨਹੀਂ ਹੈ ਤੇਰੇ ਘਰ ਵਿੱਚ। ਤਾਂ ਜੇ ਕੋਈ ਸਵਾਲ ਕਰੇ ਵੀ ਕੀ ਕੁਝ ਹੈ, ਜਰਾ ਗਿਣਤੀ ਕਰ ਦਿਓ, ਉਹਦੀ ਗਿਣਤੀ ਹੋ ਸਕਦੀ ਹੈ। ਤਾਂ ਨਾਲ ਦੀ ਨਾਲ ਸਾਹਿਬਾਂ ਨੇ ਜਵਾਬ ਦਿੱਤਾ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ। ਸਾਹਿਬ ਕਹਿੰਦੇ ਘਰ ਤਾਂ ਤੇਰਾ ਸਭ ਕਿਛ ਹੈ, ਇਹ ਬਾਤ ਪੱਕੀ ਹੈ, ਕੋਈ ਇਹਦੇ ਵਿੱਚ ਦੋ ਰਾਇਆ ਨਹੀਂ ਹੈ। ਘਰ ਤਾਂ ਤੇਰੇ ਸਾਰਾ ਕੁਝ ਹੀ ਹੈ, ਸਭ ਪਦਾਰਥ ਤੇਰੇ ਘਰ ਵਿੱਚ ਨੇ, ਚਾਰੇ ਪਦਾਰਥ ਤੇਰੇ ਘਰ ਵਿੱਚ ਪ੍ਰਤੱਖ ਰੂਪ ਹੋ ਕੇ ਵਰਤਦੇ ਨੇ, ਸਭ ਕਿਛ ਹੈ ਘਰ ਤੇਰਾ। ਪਰ ਮਿਲਦੇ ਕਿਹਨੂੰ ਨੇ, ਜਿਹਦੇ ਤੇ ਉਹ ਪ੍ਰਸੰਨ ਹੋ ਜਾਂਦਾ ਹੈ। ਕਿਆ ਨਾ ਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਮਿਲਦੇ ਉਹਨੂੰ ਹੈ ਜਿਹਨੂੰ ਉਹ ਦੇ ਦੇਵੇ, ਜ਼ੋਰ ਦੇ ਨਾਲ ਨਹੀਂ ਮਿਲਦਾ, ਉਹਦੀ ਕਿਰਪਾ ਦੁਆਰੇ। ਗੁਰੂ ਕੇ ਕੀਰਤਨੀਆਂ ਨੇ ਜਿਸ ਵੇਲੇ ਸਮਾਪਤੀ ਕੀਤੀ ਜੇ, ਉਸ ਵੇਲੇ ਅੰਤ ਵਿੱਚ ਉਹਨਾਂ ਨੇ ਇੱਕ ਸ਼ਬਦ ਤੁਹਾਨੂੰ ਸਰਵਣ ਕਰਵਾਇਆ, ਵਾਜੇ ਦੀਆਂ ਸੁਰਾਂ ਦੇ ਨਾਲ ਉਹ ਬਚਨ ਤੁਹਾਨੂੰ ਸਰਵਣ ਕਰਵਾ

ਸਤਿਗੁਰੂ ਜੀ ਦੇ ਜਿੰਨਾ ਤੂੰ ਪ੍ਰਤੀਤ ਆ ਗਈ ਹੈ ਨਾ, ਤਾਂ ਗਰੀਬ ਨਿਵਾਜ ਕਹਿੰਦੇ ਜੋ ਮੰਗਦੇ ਨੇ ਸੋ ਮਿਲ ਜਾਂਦਾ ਹੈ, ਕੋਈ ਐਸੀ ਬਾਤ ਨਹੀਂ ਹੈ, ਚਾਰੇ ਤਰਫਾਂ ਵੱਲੇ ਉਹਦੀ ਕਿਰਪਾ ਵਰਤਦੀ ਹੈ, ਉਹ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਹ ਕਿਰਪਾ ਕਰਨ ਵਾਲਾ ਹੈ। ਸਾਹਿਬ ਜੀ ਕਹਿੰਦੇ ਕਿਰਪਾ ਕਟਾਖ ਅਵਲੋਕਣ ਕੀਨੋ, ਦਾਸ ਕਾ ਦੁੱਖ ਬਿਦਾਰਿਓ ਚਤੁਰ ਦਸਾ ਕੀਨੋ ਵਾਲੇ, ਆਪਣਾ ਸਿਰ ਉਪਰ ਕਰ ਥਾਰਿਓ, ਕਿਰਪਾ ਕਟਾਖ ਅਵਲੋਕਣ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ, ਵਾਹਿਗੁਰੂ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਰਹਾਉ। ਸਾਹਿਬ ਕਹਿੰਦੇ ਜੋ ਮੰਗ ਹੈ ਠਾਕੁਰ ਆਪਣੇ ਤੇ, ਆਪਣਾ ਤਾਂ ਕਿਹਾ ਵੀ ਗੁਰੂ ਨੂੰ ਛੱਡ ਕੇ ਹੋਰ ਥਾਂ ਤੋਂ ਜਾ ਕੇ ਨਾ ਮੰਗੀ, ਕਿਧਰੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਛਾ ਸਾਹਿਬ ਨਾ ਕੀਚੇ ਫਿਰ ਪੱਛੋ ਤਾਈਏ, ਹੋਮੈ ਰੋਗ ਨਾ ਟੁੱਟੇ ਹੀ ਉਹ ਵੈਦ ਨਾ ਲਾਈਏ, ਦੁਰਮਤ ਮੈਲ ਨਾ ਉੱਤਰ ਹੈ ਕਿਉਂ ਤੀਰਥ ਨਾਈਏ, ਹੀਰ ਮੁਰੀਦਾਂ ਫਿਰ ਹੜੀ ਸੁੱਖ ਸਹਿਜ ਸਮਾਈ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਊਹਾ ਸੱਚ ਹੋਵੇ। ਗੁਰੂ ਦੇ ਚਰਨ ਕਮਲਾਂ ਦੀ ਟੇਕ ਲੈ, ਆਸਰਾ ਲੈ, ਜੋ ਮੰਗੇਗਾ ਸੋ ਮਿਲ ਜਾਵੇਗਾ। ਗੁਰੂ ਖਾਲਸਾ ਜੀ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੋ ਪਦਾਰਥ ਨੇ ਗੁਰੂ ਘਰ ਵਿੱਚ ਨੇ ਮਿਲਦੇ ਨੇ, ਪਰ ਇੱਕ ਗੱਲ ਚੇਤਾ ਰੱਖੀ, ਮੇਰੇ ਸਤਿਗੁਰਾਂ ਦੀ ਚਰਨ ਕਮਲਾਂ ਦੀ ਟੇਕ ਆਸਰਾ ਛੱਡ ਕੇ ਹੋਰ ਥਾਂ ਤੇ ਮੰਗਣ ਨਾ ਚਲਾ ਜਾਵੀਂ, ਲਾਜ ਲੱਗ ਜਾਣੀ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਕਲਮ ਬੰਦ ਕੀਤਾ ਹੈ, ਕਹਿੰਦੇ ਮਾਨਸਰ ਤਿਆਗ, ਮਾਨ ਸਰੋਵਰ ਨੂੰ

ಕಪಟ ಸನೇಕೆ ಸನೇಹಿನ ಕಹಾವೈ ಭೇನ ಕಾನ ಬೂಂದ ಜೋ ಅಂತ ಜಲ ಪಾನ ಕರ ಚಾತ್ರಕ ಸಂತಾನ ವಿಖ್ಯ ಲಾಕ್ಷಣ ಲಗಾವೈ ಚರಣ ಕಮಲ ಅಲ ಗುರ ಸಿಖ ಮೋಖ ಹೋಯೇ ಆಣ ದೇವ ಸೇವಕ ಹೋಯೇ ಮುಕ್ತ ನ ಪಾವೈ ಭಾಈ ಹೋರ್ ಥಾ ತೋ ಜಾ ಕೇ ಬಂಧನಾ ತೋ ಮುಕ್ತ ನಹೀ ಹೋಯಾ ಜಾಂದಾ ਇਸ ਕਰਕੇ ਮੇਰੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ ਸਤਿਗੁਰੂ ਤੁਹਾਡੇ ਘਰ ਸਭ ਪਦਾਰਥ ਇੱਕ ਤੁਹਾਨੂੰ ਪੌੜੀ ਸੁਣਾ ਦਿਆਂ ਭਾਈ ਗੁਰਦਾਸ ਸਾਹਿਬ ਜੀ ਦੀ ਕਹਿੰਦੇ ਸਤਿਗੁਰ ਪੂਰਾ ਸ਼ਾਹੋ ਹੈ ਤਰੋ ਭਵਨ ਜਗ ਤਿਸਦਾ ਵਣਜਾਰਾ ਰਤਨ ਪਦਾਰਥ ਬੇਸ਼ੁਮਾਰ ਭਾਓ ਭਗਤ ਲੱਖ ਭਰੇ ਭੰਡਾਰਾ ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਣ ਦੇ ਵਗ ਹਜ਼ਾਰਾ ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅੰਬਾਰਾ ਸੂਰਜ ਚੰਦ ਚਿਰਾਗ ਲੱਖ ਰਿੱਧ ਸਿੱਧ ਨੌ ਨਿੱਧ ਬੋਲ ਅਪਾਰਾ ਸਭੇ ਵੰਡ ਵੰਡ ਦਿੱਤੀਆਂ ਭਾਓ ਭਗਤ ਕਰ ਸੱਚ ਪਿਆਰਾ ਭਗਤ ਵਛੜੋ ਸਤ ਗੁਰ ਨਿਰੰਕਾਰਾ ਤਾਂ ਗੁਰੂ ਅਰਜਨ ਦੇਵ ਕਿਰਪਾਲੂ

ਹੁਣ ਮੈਨੂੰ ਝੋਰਾ ਹੀ ਕਿਉਂ ਹੈ, ਹੁਣ ਮੈਨੂੰ ਚਿੰਤਾ ਹੀ ਕਾਹਦੀ ਹੈ, ਕਿਉਂ? ਮੇਰਾ ਬਾਬਲ ਵੱਡਾ ਸਮਰੱਥ ਹੈ, ਉਹ ਵੱਡਾ ਹੈ ਸਾਰਿਆਂ ਤੋਂ, ਉਦੋਂ ਵੱਡਾ ਕੋਈ ਹੈ ਹੀ ਨਹੀਂ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਸਾਰੇ ਕਰਤੱਬਾਂ ਨੂੰ ਕਰਨ ਵਾਸਤੇ ਸਮਰੱਥ ਹੈ। ਸਾਹਿਬ ਹੋਰ ਕਿਰਪਾ ਕਰਦੇ, ਜਿਸ ਸਿਮਰਤ ਦੁੱਖ ਕੋਈ ਨਾ ਲਾਗ ਪੌਜਲ ਪਾਰ ਉਤਾਰਾ। ਕਿਰਪਾਲੂ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਵੀ ਜਿਹਦਾ ਸਿਮਰਨ ਕਰਦਿਆਂ ਦੁੱਖ ਕੋਈ ਨਾ ਲਾਗੇ। ਲੰਮੀ ਆਵਾਜ਼ ਲੈ ਜਾਓ ਜੀ, ਕੋਈ ਕੋਈ ਵੀ ਨੇਕਾਂ ਦੁੱਖ ਨੇ, ਸਰੀਰਕ ਨੇਕਾਂ ਦੁੱਖ ਆ ਜਾਂਦੇ ਨੇ, ਨੇਕਾਂ ਕਲੇਸ਼ ਆ ਜਾਂਦੇ ਨੇ। ਸਾਹਿਬ ਕਹਿੰਦੇ ਜਿਹਦਾ ਜਾਪ ਕਰਦਿਆਂ ਕਰਦਿਆਂ ਕਿਸੇ ਪ੍ਰਕਾਰ ਦਾ ਦੁੱਖ ਨੇੜੇ ਨਹੀਂ ਆਉਂਦਾ। ਭੌਜਲ ਦੁੱਖਾਂ ਦੀ ਗੱਲ ਤਾਂ ਪਾਸੇ ਰਹਿ ਗਈ ਹੈ ਨਾ ਜੀ, ਤੇ ਅੱਧੇ ਬਚਨ ਵਿੱਚ ਮੇਰੇ ਸਾਹਿਬ ਕਿਰਪਾ ਕਰਦੇ ਨੇ, ਉਹਦਾ ਸਿਮਰਨ ਕਰਦੇ ਆ। ਭੌਜਲ ਸੰਸਾਰ ਸਮੁੰਦਰ ਪਾਰ ਉਤਾਰਾ, ਇਹਦੇ ਤੋਂ ਵੀ ਜੀਵਨ ਦਾ ਬੇੜਾ ਗੁਰੂ ਪਾਰ ਕਰ ਦਿੰਦਾ ਹੈ। ਸਾਹਿਬ ਹੋਰ ਕਿਰਪਾ,

ਉਹ ਭਗਤਾਂ ਦਾ ਰੱਖਿਆ ਕਰਨ ਵਾਲਾ ਹੈ। ਭਗਤਾਂ ਨੂੰ ਅਨੇਕਾਂ ਦੁੱਖ ਦਿੰਦੇ ਆਏ ਨੇ ਪਰ ਉਹ ਮੇਰਾ ਵਾਹਿਗੁਰੂ ਰੱਖਿਆ ਕਰਦਾ ਹੈ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਕਬੀਰ ਸਾਹਿਬ ਨਾਲ ਬਾਦਸ਼ਾਹ ਸਿਕੰਦਰ ਲੋਧੀ ਨੇ ਘਟਨਾ ਕੀਤਾ, ਉਹਨੇ ਭਗਤ ਸਾਹਿਬ ਜੀ ਦੀਆਂ ਬਾਹਾਂ ਬੰਨਤੀਆਂ, ਬਾਹਾਂ ਛੱਡ ਦਿਓ, ਫਿਰ ਲੱਤਾਂ ਵੀ ਬੰਨਤੀਆਂ, ਫਿਰ ਐਸਾ ਉਹਨੇ ਨਰੜਿਆ, ਬਾਹਾਂ ਖਿੱਚ ਕੇ ਲੱਤਾਂ ਨੂੰ ਖਿੱਚ ਕੇ ਏਦਾਂ ਮਰੋੜ ਮਰੋੜ ਕੇ ਜਕੜ ਦਿੱਤਾ ਜਿਵੇਂ ਕੋਈ ਬੰਦਾ ਇੱਕ ਪੰਡ ਬੰਨ ਲੈਂਦਾ ਹੈ ਕੱਪੜਿਆਂ ਦੀ, ਜਾਂ ਜਿਵੇਂ ਜ਼ਿਮੀਂਦਾਰ ਪੱਠਿਆਂ ਦੀ ਬੰਨਦੇ ਸੀ, ਅਨੇਕਾਂ ਤਰ੍ਹਾਂ ਦੀਆਂ ਪੰਡਾਂ ਬੱਝੀਆਂ ਜਾਂਦੀਆਂ ਨੇ, ਇੱਕ ਪੰਡ ਜੀ ਵਾਂਗੂ ਲਪੇਟੇ ਲਪੂਟੇ ਜੇ ਮਾਰ ਕੇ ਤੇ ਚਰਸਤੇ 'ਚ ਸੁੱਟ ਦਿੱਤਾ। ਤੇ ਰਸਤੇ 'ਚ ਸੁੱਟ ਕੇ ਤਾਂ ਮਹਾਵਤ ਨੂੰ ਆਵਾਜ਼ ਦਿੱਤੀ, ਮਹਾਵਤ ਹਾਥੀ ਨੂੰ ਤੋਰ, ਹਾਥੀ ਨੂੰ ਅਗਾਂਹ ਤੋਰ। ਉਹ ਕਹਿੰਦਾ ਕਾਹਦੇ ਵਾਸਤੇ? ਕਹਿਣ ਲੱਗਾ ਆ ਸਾਹਮਣੇ ਜੁਲਾਇਆ ਕਬੀਰ ਹੈ, ਇਹਦੀ ਮੈਂ ਪੰਡ ਰਗੜ ਦਿੱਤੀ ਹੈ, ਬੰਨ ਦਿੱਤੀ ਹੈ, ਹਾਥੀ ਨੂੰ ਲਤਾੜ ਲਤਾੜ ਕੇ ਉਹਦੇ ਪੈਰਾਂ ਦੇ ਨਾਲ ਮਿੱਧ ਮਿੱਧ ਕੇ ਮਾਰ ਦੇ। ਕਬੀਰ ਸਾਹਿਬ ਜੀ ਦੇ ਰਸਨਾ ਤੇ ਰਾਮ ਰਾਮ ਗੁਰੂ ਗੁਰੂ ਚੱਲਦਾ ਹੈ। ਹਾਥੀ ਕੋਲ ਆਇਆ, ਹਾਥੀ ਨੇ ਆ ਕੇ ਨਮਸਕਾਰ ਕਰ ਦਿੱਤੀ, ਆਖੋ ਸਤਨਾਮ ਸ਼੍ਰੀ, ਭਗਤਾਂ ਦਾ ਰੱਖਿਆ ਜੋ ਕਰਦਾ ਹੈ। ਤੇ ਜਦੋਂ ਨਮਸਕਾਰ ਕਰਕੇ ਹਾਥੀ ਪਿਛਾਂ ਹਟ ਗਿਆ ਨਾ, ਤੇ ਬਾਦਸ਼ਾਹ ਕ੍ਰੋਧ ਵਿੱਚ ਆ ਗਿਆ, ਕਹਿੰਦਾ ਮੁਹਾਵਤ ਗੱਲ ਸੁਣ ਲਾ ਮੇਰੀ, ਅਗਰ ਜੇ ਤੂੰ ਹਾਥੀ ਨੂੰ ਤੋੜ ਕੇ ਇਹਦੀ ਪੂਛ ਤੇ ਚੋਟਾਂ ਲਾ ਕੇ ਕਬੀਰ ਜੀ ਦੇ ਉੱਤੇ ਨਾ ਚੜਾਇਆ ਤੇ ਮੈਂ ਤੇਰੇ ਟੁਕੜੇ ਟੁਕੜੇ ਕਰ ਦਿਆਂਗਾ। ਪਰ ਜਿਵੇਂ ਜਿਵੇਂ ਉਹ ਤੋਰਦਾ ਹੈ, ਹਾਥੀ ਚੀਕਾਂ ਮਾਰ ਕੇ ਪਿਛਾਂ ਨੂੰ ਭੱਜਦਾ ਹੈ, ਤਾਂ ਕਬੀਰ ਸਾਹਿਬ ਜੀ ਨੂੰ ਪੁੱਛ ਲਿਆ, ਕਬੀਰ ਸਾਹਿਬ ਇਹ ਭਾਣਾ ਕੀ ਵਰਤਿਆ? ਉਹ ਤੇ ਹਾਥੀ ਨੂੰ ਤੋਰਦੇ ਸੀ ਤੇ ਹਾਥੀ ਪਿਛਾਂ ਨੂੰ ਜਾਂਦਾ ਸੀ, ਇਹ ਕਾਰਨ ਕੀ ਵਰਤਿਆ? ਤੇ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹਦੇ ਵਿੱਚ ਤੇ ਮੇਰਾ ਆ ਕੇ ਗੁਰੂ ਵਰਤ ਗਿਆ। ਉਹਨਾਂ ਬੋਲਾਂ ਨੂੰ ਸਾਹਿਬ ਜੀ ਨੇ ਬਾਣੀ ਦਾ ਰੂਪ ਦੇ ਦਿੱਤਾ।

ਕਹਿੰਦੇ ਤੇ ਮੇਰੇ ਕੋ ਬਿੰਦ ਦਾ ਜ਼ੋਰ ਹੈ, ਇਹ ਜਿੰਦ ਮੇਰੀ ਥੋੜੀ ਹੈ, ਇਹ ਜਿੰਦ ਤੇ ਮੇਰੇ ਗੁਰੂ ਦੀ ਹੈ। ਭਗਤਨ ਕਾ ਰਾਖਾ ਨੇਕਾਂ ਹੀ ਪ੍ਰਮਾਣ ਨੇ ਗੁਰਮੁਖੋ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਦ ਰੱਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਨਾਈ, ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜੇ ਜਾਈ। ਤਾਂ ਮਹਾਰਾਜ ਕਹਿੰਦੇ ਨੇ ਆਦ ਜੁਗਾਦ ਭਗਤਨ ਕਾ ਰੱਖ ਉਸਤਤ ਕਰ ਕਰ ਜੀਵਾ, ਉਹਦੀ ਵਡਿਆਈ ਉਸਤਤ ਕਰ ਕਰਕੇ ਸੇਵਕ ਕਹਿੰਦਾ ਮੇਰਾ ਜੀਵਣਾ ਹੁੰਦਾ, ਜਿਵੇਂ ਜਿਵੇਂ ਮੈਂ ਉਹਦੀ ਉਸਤਤ ਕਰਦਾ ਤੇਵੇਂ ਤੇਵੇਂ ਮੈਨੂੰ ਆਨੰਦ ਮਿਲਦਾ। ਨਾਨਕ ਨਾਮ ਮਹਾਰਸ ਮੀਠਾ ਅਣਦਿਨ ਮਨ ਧਨ ਪੀਵਾ, ਵੀ ਮੇਰੇ ਗੁਰੂ ਦਾ ਨਾਮ ਦਾ ਰਸ ਬੜਾ ਮਿੱਠਾ ਹੈ, ਮੈਂ ਦਿਨ ਰਾਤ ਪੀ ਰਿਹਾ। ਹਰਾਪੇ ਲਏ ਮਿਲਾਏ ਕਿਉਂ ਵੇ ਛੋੜਾ ਥੀ ਵਈ ਬਲਰਾਮ ਜੀਓ, ਆਪ ਹੀ ਮਿਲਾਉਣ ਵਾਲਾ, ਜਿਹਨਾਂ ਨੂੰ ਮਿਲਾ ਲਿਆ ਜੀ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ। ਬਲਰਾਮ ਜੀਓ ਬਲਹਾਰ ਜਾਈਏ ਕੁਰਬਾਨ ਜਾਈਏ, ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀ ਵਈ ਬਲਰਾਮ ਜੀਓ, ਭਾਈ ਜਿਹਨਾਂ ਨੂੰ ਤੁਹਾਡੀ ਟੇਕ ਹੈ ਨਾ ਆਸਰਾ ਹੈ, ਸਦਾ ਆਨੰਦ ਹੈ ਸਦਾ ਜੀਵਨ ਹੈ, ਉਹ ਸਦਾ ਗੁਰੂ ਤੋਂ ਬਲਹਾਰ ਬਲਹਾਰ ਕੁਰਬਾਨ ਜਾਂਦੇ ਨੇ। ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ, ਉਹ ਮੇਰਾ ਸੱਚਾ ਵਾਹਿਗੁਰੂ ਹੈ ਸਿਰਜਣਹਾਰਾ, ਸਾਰਿਆਂ ਜੀਵਾਂ ਨੂੰ ਸਿਰਜਣ ਵਾਲਾ ਹੈ। ਤੇਰੀ ਟੇਕ ਤੇਰਾ ਆਸਰਾ ਤੁਹਾਡੇ ਤੋਂ ਹੀ ਪ੍ਰਾਪਤ ਹੋਇਆ ਹੈ, ਜਿਸ ਤੇ ਖਾਲੀ ਕੋਈ ਨਾਹੀਂ ਐਸਾ ਪ੍ਰਭੂ ਹਮਾਰਾ, ਦਾਤਾਰ ਕਿਰਪਾ ਕਰਦੇ ਨੇ ਮੇਰੇ ਵਾਹਿਗੁਰੂ ਜੀ ਦਾ ਐਸਾ ਘਰ ਹੈ ਜਿਸ ਤੇ ਖਾਲੀ ਕੋਈ ਨਾਹੀਂ, ਭਾਈ ਉਹਦੇ ਘਰ ਚੋਂ ਕੋਈ ਖਾਲੀ ਜਾਂਦਾ ਹੀ ਨਹੀਂ ਹੈ, ਐਸਾ ਪ੍ਰਭੂ ਹਮਾਰਾ ਐਸਾ ਮੇਰਾ ਮਾਲਕ ਹੈ। ਸੰਤ ਜਣਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ, ਉਹ ਰੱਬ ਦੇ ਪਿਆਰੇ ਸਾਧ ਸੰਗਤ ਵਿੱਚ ਮਿਲ ਕੇ ਸੰਤਾਂ ਨਾਲ ਮਿਲ ਕੇ ਗੁਰੂ ਕੀ ਅੰਮ੍ਰਿਤ ਬਾਣੀ ਦੇ ਸੋਹਲੇ ਗਾਉਂਦੇ ਨੇ, ਮੰਗਲ ਖੁਸ਼ੀ ਹੁੰਦੀ ਹੈ। ਦਿਨ ਰਹਿਣ ਰਾਤ ਦਿਨ ਦਿਨ ਰਾਤ ਕੇਵਲ ਗੁਰੂ ਦੀ ਆਸ ਲਾਉਂਦੇ ਨੇ। ਸਫਲ ਦਰਸ਼ ਭੇਟਿਆ ਗੁਰ ਪੂਰਾ ਨਾਨਕ ਸਦ ਬਲਿਹਾਰੀ, ਪੂਰਿਆ ਗੁਰਾਂ ਦਾ ਦੀਦਾਰ ਹੋ ਗਿਆ, ਜੀਵਨ ਸਫਲ ਹੋ ਗਿਆ, ਪੂਰਾ ਗੁਰੂ ਮਿਲ ਗਿਆ ਹੈ। ਸਾਹਿਬ ਜੀ ਕਿਰਪਾ ਕਰਦੇ ਨਾਨਕ ਸਦ ਬਲਿਹਾਰੀ, ਸਦਾ ਉਸ ਗੁਰੂ ਤੋਂ ਬਲਿਹਾਰ ਜਾਈਏ।

ਯਾਦ ਕੀਤਾ, ਉਹਨੂੰ ਹਰ ਵੇਲੇ ਸਿਮਰਿਆ। ਸੱਚਾ ਥਾਣ ਵਡਿਆਈਆਂ ਬਖਸ਼ਣ ਵਾਲਾ ਹੈ। ਮਹੱਤ ਦਾ ਅਰਥ ਹੁੰਦਾ ਹੈ ਮਰਤਬਾ, ਉਹਦੇ ਹੀ ਦਿੱਤੇ ਮਰਤਬੇ ਨੇ, ਉਹਦੀਆਂ ਦਿੱਤੀਆਂ ਵਡਿਆਈਆਂ ਨੇ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਸੱਚ ਪਾਇਆ ਬਲਰਾਮ ਜੀ, ਉਸ ਨੂੰ ਮਿਲ ਕੇ ਸੱਚਾ ਨਾਮ ਮਿਲ ਗਿਆ ਹੈ, ਉਸ ਗੁਰੂ ਤੋਂ ਜੋ ਜਰੇ ਜਰੇ ਚ ਰਮਿਆ ਹੋਇਆ ਹੈ। ਬਲਹਾਰ ਕੁਰਬਾਨ।

ਉਹ ਸਦਾ ਦਿਆਲੂ ਤੇ ਕਿਰਪਾਲੂ ਮਿਲ ਗਿਆ ਹੈ। ਅਭਿਨਾਸੀ ਜਿਹਦਾ ਕਦੇ ਨਾਸ ਨਹੀਂ ਹੁੰਦਾ, ਅਭਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ, ਮੇਰੇ ਮਨ ਜਪ ਗੋਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪਿਆ ਸੁਖ ਪਾਈਐ ਬਾਹੁੜ ਦੁੱਖ ਨਾ ਹੋਈ, ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਦੁਰਮਤ ਹੋਈ, ਤਿਨ ਕੀ ਧੂਰ ਨਾਨਕ ਦਾਸ ਬਾਂਛਾ ਜਿਨ ਹਰ ਨਾਮ ਹਿਰਦੈ ਪਰੋਈ। ਗਾਇਆ ਉਹਦੇ ਗੁਣਾਂ ਨੂੰ ਗਾਇਆ ਹੈ, ਉਹਦੇ ਤੋਂ ਬਲਹਾਰ ਜਾਈਏ, ਉਹ ਜਰੇ ਜਰੇ ਚ ਸਮਾਇਆ ਹੈ। ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਗੋਬਿੰਦ ਜੀ ਦੇ ਗੁਣਾਂ ਨੂੰ ਭਾਈ ਗਾਓ, ਕਿਵੇਂ ਗਾਉਣੇ ਨੇ ਤਾਂ ਮਹਾਰਾਜ ਕਹਿੰਦੇ ਨਿਤ ਨਿਤ ਨਿਤਾ ਪ੍ਰਤੀ ਰੋਜ਼ਾਨਾ, ਹਰ ਵੇਲੇ ਉਹ ਪ੍ਰਾਣਾਂ ਦਾ ਆਸਰਾ ਹੈ, ਉਹ ਮੇਰਾ ਪ੍ਰੀਤਮ ਪਿਆਰਾ ਹੈ, ਸੁਆਮੀ ਆ, ਉਹ ਸਾਰਿਆਂ ਦਾ ਜੀ ਮਾਲਕ ਹੈ। ਸੁਭ ਦਿਵਸ ਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ, ਜਦੋਂ ਅੰਤਰ ਜਾਮੀ ਗੁਰੂ ਮਿਲ ਗਿਆ ਨਾ, ਪੂਰਾ ਗੁਰੂ ਮਿਲ ਗਿਆ, ਜਦੋਂ ਤੁਸੀਂ ਗੁਰੂ ਦਰਬਾਰ ਚ ਆਪਾਂ ਆ ਗਏ, ਚੌਂਕੜਾ ਮਾਰ ਕੇ ਬਾਣੀ ਸਰਵਣ ਕਰਨੀ ਆਰੰਭ ਕਰ ਦਿੱਤੀ, ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰ ਲਈ, ਗੁਰੂ ਗੁਰੂ ਜੀ ਦਾ ਜਾਪ ਜਪਣਾ ਆਰੰਭ ਕਰ ਦਿੱਤਾ, ਤਾਂ ਮਹਾਰਾਜ ਕਹਿੰਦੇ ਉਦੋਂ ਸਮਝੋ ਸੁਭ ਦਿਵਸ ਆ, ਵੀ ਹੁਣ ਚੰਗੇ ਦਿਨ ਆ ਗਏ ਨੇ। ਆ ਬੰਦਾ ਕਹਿੰਦਾ ਜੀ ਆਹ ਦਿਨ ਚੰਗਾ ਤੇ ਆਹ ਮਾੜਾ, ਕਹਿੰਦੇ ਜਿੱਦਣ ਗੁਰੂ ਚੇਤੇ ਆ ਜਾਏ ਨਾ, ਗੁਰੂ ਦਾ ਸ਼ਬਦ ਚੇਤੇ ਆ ਜਾਏ, ਸੰਗਤ ਆ ਗਈ, ਗੁਰੂ ਮਿਲ ਗਿਆ, ਸਮਝ ਲਓ ਦਿਨ ਆ ਗਏ ਨੇ, ਮੇਰੇ ਗੁਰੂ ਦੀ ਕਿਰਪਾ ਹੋ ਗਈ। ਗਏ ਕੰਠ ਲਾਏ, ਗੁਰੂ ਨੇ ਕੰਠ ਲਾ ਲਿਆ ਹੈ। ਸਤ ਸੰਤੋਖ ਵਜਹਿ ਵਾਜੇ ਅਣਹਦਾ ਚੁਨਕਾਰੇ, ਚੁਨਕਾਰੇ ਜਿਵੇਂ ਛੈਣੇ ਵੱਜਦੇ ਨੇ, ਸ਼ਾਮਾਂ ਨੂੰ ਜਦੋਂ ਸੁੱਖ ਆਸਣ ਹੁੰਦਾ ਹੈ ਢੋਲਕੀ ਛੈਣੇ ਵੱਜਦੇ ਨੇ, ਹੁਣ ਬਾਹਰਲੇ ਛੈਣਿਆਂ ਦੀ ਗੱਲ ਖਤਮ ਹੋ ਗਈ ਹੈ, ਹੁਣ ਤਾਂ ਇਹ ਬਾਤ ਬਣ ਗਈ ਨੇ, ਮੜਿਆ ਮੰਦਲ ਵੱਜ ਬਿਨ ਸਾਵਣ ਘਨ ਹਰ ਗੱਜ, ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰ ਹੈ, ਕੋਈ ਬਸ ਉਹੀ ਵੱਜ ਰਿਹਾ ਹੈ। ਸਾਹਿਬ ਜੀ ਕਹਿੰਦੇ ਸੰਤੋਖ ਦੇ ਵਾਜੇ ਵੱਜ ਰਹੇ ਨੇ। ਸੁਣ ਭੈ ਬਿਨਾ ਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਰ, ਉਹਦੇ ਨਾਮ ਬਾਣੀ ਨੂੰ ਸੁਣ ਕੇ ਡਰ ਸਾਰਾ ਖਤਮ ਹੋ ਗਿਆ, ਪ੍ਰਭ ਮੇਰਾ ਪ੍ਰਭੂ ਹੈ, ਪੁਰਖ ਜਰੇ ਜਰੇ ਚ ਸਮਾਇਆ ਹੈ।

ਦੁੱਧ ਵਿੱਚ ਪਾਣੀ ਪਾ ਦਈਏ, ਫਿਰ ਇਹ ਗੱਲ ਕਹੀਏ ਵੀ ਦੁੱਧ ਚੋਂ ਪਾਣੀ ਕੱਢ ਲਈਏ, ਕੋਈ ਕੱਢ ਸਕਦਾ? ਕਦੇ ਨਹੀਂ ਹੋ ਸਕਦਾ। ਜਾਂ ਇਉਂ ਕਹਿ ਲਓ ਪਾਣੀ ਵਿੱਚ ਪਾਣੀ ਹੋਰ ਮਿਲਾ ਦਈਏ ਤੇ ਕਈ ਜਿਹੜਾ ਆਹ ਪਾਣੀ ਪਾਇਆ ਇਹਨੂੰ ਬਾਹਰ ਕੱਢ ਲਈਏ, ਉਹ ਕੱਢਿਆ ਨਹੀਂ ਜਾਣਾ। ਕੋਈ ਨਾ ਕਰ ਸਕਦਾ ਭਿੰਨ, ਹੁਣ ਵੱਖ ਕੋਈ ਨਹੀਂ ਕਰ ਸਕਦਾ, ਹੁਣ ਤਾਂ ਉਹਦਾ ਹੀ ਰੂਪ ਹੋ ਗਿਆ। ਮਤਲਬ ਹਰ ਜਾਈਏ ਬੇਸਮ ਪੇਖੈ ਬੇਸਮ ਸੁਣੀਐ ਬਿਸਮਾਦ ਨਦਰੀਆ। ਬਿਸਮ ਅਸਚਰਜ ਵੇਖਿਆ, ਬਿਸਮ ਅਸਚਰਜ ਸੁਣਿਆ ਹੈ, ਬਿਸਮਾਦ ਨਦਰੀ ਆਇਆ, ਅਸਚਰਜ ਤੋਂ ਅਸਚਰਜ ਹੀ ਉਹ ਨਜ਼ਰ ਆਇਆ ਹੈ। ਕਿਵੇਂ? ਜਲ ਥਲ ਮਈ ਅਲ ਪੂਰਨ ਸੁਆਮੀ ਘੱਟ ਘੱਟ ਰਹਿਆ ਸਮਾਇਆ। ਮਹੀ ਅਲ ਧਰਤੀ ਆਕਾਸ਼, ਜਲਾਂ ਥਲਾਂ ਵਿੱਚ ਪੂਰਨ ਹੈ ਸਵਾਮੀ, ਘੱਟ ਘੱਟ ਘਟੇ ਘਟਾਂ ਵਿੱਚ ਸਮਾਰਿਆ। ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਿਰੇ ਹਰੀ ਗੁਫੇ ਹਰੀ, ਇਹਾਂ ਹਰੀ ਉਹਾਂ ਹਰੀ, ਜ਼ਿਮੀ ਹਰੀ ਜ਼ਮਾਂ ਹਰੀ, ਅਲੇਖ ਹਰੀ ਅਭੇਖ ਹਰੀ ਅਦਵੈਖ ਹਰੀ, ਜ਼ਿਮੀ ਜ਼ਮਾਨ ਵੇਖਿਆ ਸਮਸਤ ਇੱਕ ਜੋਤ ਹੈ, ਨਾ ਬਾਢ ਹੈ ਨਾ ਘਾਟ ਹੈ, ਨਾ ਘਾਟ ਬਾਢ ਹੋਤ ਹੈ, ਨਾ ਹਾਣ ਹੈ ਨਾ ਬਾਣ ਹੈ, ਸਮਾਨ ਰੂਪ ਜਾਨੀਐ। ਜਿਸ ਤੇ ਉਪਜਿਆ ਤੇ ਸਮਾਹੇ ਸਮਾਇਆ, ਕੀਮਤ ਕਹਿਣ ਨਾ ਜਾਏ। ਜਿਸ ਤੋਂ ਪੈਦਾ ਹੋਏ ਸੀ ਉਹਦੀ ਵਡਿਆਈ ਕਰਦਿਆਂ ਕਰਦਿਆਂ, ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਤੇ ਸਮਾਹੇ ਸਮਾਇਆ, ਉਹਦੇ ਵਿੱਚ ਅਭੇਦਤਾ ਹੋ ਗਈ ਹੈ। ਕੀਮਤ ਕੀਮਤ ਕੇ ਮੁੱਲ ਕਹਿਣ ਨਾ ਜਾਏ। ਹੁਣ ਕੋਈ ਮੁੱਲ ਨਹੀਂ ਕਿਹਾ ਜਾਂਦਾ, ਅਥਵਾ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਕੀਮਤ ਕਹਿਣ ਨਾ ਜਾਏ।

ਚ ਚਲਤਮੀ ਦੇ ਚੋਹ ਚ ਉਹ ਜੋ ਕਰ ਰਿਹਾ ਹੈ ਉਹਨਾਂ ਦਾ ਅੰਤ ਨਹੀਂ ਆਉਂਦਾ, ਉਹਨਾਂ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਕਿ ਐਸੇ ਚੋਹ ਚ ਨੇ। ਬਹਾਦਰ ਸ਼ਾਹ ਨੇ ਸੋਚਿਆ ਜਦੋਂ ਮੇਰੇ ਗਰੀਬ ਨਿਵਾਜ ਨੇ ਕਿਹਾ ਸੀ ਬਹਾਦਰ ਸ਼ਾਹ ਰਾਜ ਤੈਨੂੰ ਮਿਲ ਜਾਣਾ ਈ, ਔਰੰਗੇ ਨੂੰ ਸਾਡੇ ਹਵਾਲੇ ਕਰ ਦੀ, ਸਮਾਣੇ ਦੇ ਜਲਾਦ ਸਾਡੇ ਹਵਾਲੇ ਕਰ ਦੀ, ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸਾਡੇ ਹਵਾਲੇ ਕਰ ਦੀ। ਤਾਂ ਬਹਾਦਰ ਸ਼ਾਹ ਮੁੱਕਰ ਗਿਆ। ਸਤਿਗੁਰੂ ਮਹਾਰਾਜ ਨੇ ਕਿਹਾ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਰਾਜ ਭਾਗ ਤੈਨੂੰ ਲੈ ਦਿੱਤਾ। ਵਜ਼ੀਰਾਂ ਅਹਿਲਕਾਰਾਂ ਨੇ ਆਖਿਆ ਵੀ ਬਹਾਦਰ ਸ਼ਾਹ ਨੀਤੀ ਤੋਂ ਕੰਮ ਲੈ। ਕਹਿੰਦਾ ਕੀ ਕਰਾਂ? ਕਹਿਣ ਲੱਗਾ ਗੁਰੂ ਨੂੰ ਹੀਰਾ ਭੇਟਾ ਕਰ ਦੇ, ਗੁਰੂ ਉਹਦੇ ਤੇ ਲੋਭ ਮਾਇਮਾਨ ਹੋ ਜਾਣਗੇ, ਜਿਸ ਕੇ ਚਲਤ ਨਾ ਜਾਈ ਲਖਣੇ। ਤੇ ਬਹਾਦਰ ਸ਼ਾਹ ਨੇ ਥਾਲ ਰੱਖਿਆ, ਦੁਸ਼ਾਲਾ ਰੱਖਿਆ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਨਾਦੇੜ ਦੀ ਧਰਤੀ ਤੇ ਹੀਰਾ ਭੇਟਾ ਕਰ ਦਿੱਤਾ। ਗਰੀਬ ਨਿਵਾਜ ਮੇਰੇ ਸੱਚੇ ਪਾਤਸ਼ਾਹ ਬਾਜਾਂ ਵਾਲਾ ਪਿਤਾ ਕਹਿਣ ਲੱਗਾ ਬਹਾਦਰ ਸ਼ਾਹ ਕੀ ਊ? ਕਹਿਣ ਲੱਗਾ ਜੀ ਇਹ ਹੀਰਾ ਜੇ। ਸਾਹਿਬ ਜੀ ਕਹਿੰਦੇ ਕਾਹਦੇ ਵਾਸਤੇ? ਕਹਿਣ ਲੱਗਾ ਜੀ ਇਹ ਬੜਾ ਕੀਮਤੀ ਜੇ, ਇਹਦਾ ਮੁੱਲ ਨੀ ਜੇ ਦੱਸਿਆ ਜਾਂਦਾ, ਜਿਸ ਕੇ ਚਲਤ ਨਾ ਜਾਈ ਲਖਣੇ। ਤਾਂ ਮੇਰੇ ਸੱਚੇ ਪਾਤਸ਼ਾਹ ਨੇ ਚੱਕਿਆ ਹੀਰਾ, ਚੱਕ ਕੇ ਗੋਦਾਵਰੀ ਚ ਸੱਟ ਦਿੱਤਾ। ਬਹਾਦਰ ਸ਼ਾਹ ਹੈਰਾਨ ਹੋ ਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਸੁੱਟਣਾ ਹੀ ਸੀ ਤਾਂ ਫਿਰ ਮੈਨੂੰ ਹੀ ਵਾਪਸ ਕਰ ਦਿੰਦੇ ਹੋ, ਕੌਣ ਮੇਰੇ ਗੁਰੂ ਦੀ ਵਡਿਆਈ ਕਰੇਗਾ? ਗੋਦਾਵਰੀ ਦੇ ਜਲ ਨੇ ਮਾਰੀ ਛਲ, ਕੰਡੇ ਤੇ ਹੀਰਿਆਂ ਦਾ ਢੇਰ ਲੱਗ ਗਿਆ। ਆਖੋ ਸਤਨਾਮ ਸ਼੍ਰੀ। ਸੱਚੇ ਪਾਤਸ਼ਾਹ ਕਹਿਣ ਲੱਗੇ ਬਹਾਦਰ ਸ਼ਾਹ ਹੀਰਿਆਂ ਦਾ ਲੱਗ ਗਿਆ ਢੇਰ, ਪਰ ਜਿਹੜਾ ਤੇਰਾ ਹੀਰਾ ਨਾ ਪਛਾਣ ਕੇ ਉਹੀ ਚੱਕਣੇ, ਬਾਕੀਆਂ ਨੂੰ ਹੱਥ ਨਾ ਲਾ ਬੈਠੀ, ਕੌਣ ਮੇਰੇ ਗੁਰੂ ਦੀ ਵਡਿਆਈ ਕਰੇਗਾ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰੇ ਗੁਰੂ ਦੀ ਵਡਿਆਈ ਵੱਡੀ ਹੈ। ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਬਚਨਾਂ ਦੀ ਸਾਂਝ ਕਰਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹਿਲ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਰੇ ਮਾਈ ਭਾਈ ਗੱਜ ਕੇ ਆਖੋ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਿਆ ਵਹਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਸ਼ਹਿ ਰਿਆਇਤ ਦੇਖ ਦੇਖ ਬਤੇ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਹਾਨੂੰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਰਾਂਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਦ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਦ ਆਪ ਜੀ ਦੀ ਹਜ਼ੂਰੀ ਵੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ੋ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਵਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾਲ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਵੱਲੋਂ ਆਪਣੇ ਬੱਚੇ ਜਗਸ਼ਾਨ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੁਖਬੀਰ ਸਿੰਘ ਪਰਮਿੰਦਰ ਕੌਰ ਵੱਲੋਂ ਬੱਚੇ ਦਾਤ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਹਰਜਿੰਦਰ ਸਿੰਘ ਵੱਲੋਂ ਇਮੀਗ੍ਰੇਸ਼ਨ ਦੀ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਪਰਿਵਾਰਾਂ ਦੀ ਬੇਨਤੀ ਹੈ ਗੁਰਮਤਿ ਸਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਇੱਕ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤੋਂ ਦੀ ਅੱਗੇ ਬਖਸ਼ੋ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਹਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਨ ਗਗਨ ਵਿਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤਾਖਿਆ ਹਰ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਹਰੀ ਸਫਲ ਦਰਸ਼ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਯਾਲ ਗੁਣ ਅਬਿਨਾਸ਼ੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆ ਸ਼ੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਝੁਨਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ।

ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸਵਾਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸਹੇ ਧਿਆਏ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲ

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਬੈਠੀ ਸਾਧ ਸੰਗ ਜੀਵਨ ਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪਾਠ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਸਾਧ ਸੰਗਤ ਜੀ ਜਦੋਂ ਅਰਦਾਸ ਹੁੰਦੀ ਹੈ ਉਦੋਂ ਵੀ ਖਲੋ ਜਾਣਾ ਚਾਹੀਦਾ, ਉੱਥੇ ਖਲੋ ਹੀ ਜਾਂਦੇ ਹੋ ਆਪ ਜੀ। ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਹਾਂ, ਜਦੋਂ ਹੁਕਮਨਾਮਾ ਅਸੀਂ ਲੈ ਰਹੇ ਹੋਈਏ ਆਪ ਜੀ ਤੋਂ ਮੱਥਾ ਨਾ ਟੇਕਿਆ ਕਰੋ, ਉੱਥੇ ਬੈਠ ਕੇ ਹੁਕਮਨਾਮਾ ਸਰਵਣ ਕਰਨਾ ਚਾਹੀਦਾ ਹੈ। ਆਪ ਜੀ ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਹਾਂ, ਹੁਕਮਨਾਮਾ ਜਦੋਂ ਵੀ ਗੁਰਦੁਆਰਾ ਸਾਹਿਬ ਆਈਏ ਕੋਈ ਲੈ ਰਿਹਾ ਹੋਵੇ ਸਰਵਣ ਕਰਾ ਰਿਹਾ ਹੋਵੇ ਉਦੋਂ ਬੈਠ ਜਾਣਾ ਚਾਹੀਦਾ, ਬੈਠ ਕੇ ਹੁਕਮ ਗੁਰੂ ਮਹਾਰਾਜ ਜੀ ਤੁਹਾਨੂੰ ਸੁਣਾ ਰਹੇ ਨੇ, ਸਾਡੇ ਰਾਹੀਂ ਬਚਨ ਆਪਣੇ ਸੁਣਾ ਰਹੇ, ਬਹਿ ਕੇ ਸਰਵਣ ਕਰੀਏ, ਹੁਕਮ ਕੀ ਹੈ ਗੁਰੂ ਮਹਾਰਾਜ ਦਾ, ਉਦੋਂ ਮੱਥਾ ਟੇਕਣ ਦੀ ਲੋੜ ਨਹੀਂ ਹੈ। ਉਪਰੰਤ ਜਦੋਂ ਹੁਕਮਨਾਮਾ ਸਮਾਪਤੀ ਫਤਿਹ ਗਜਾਈ ਜਾਏ ਉਦੋਂ ਮੱਥਾ ਟੇਕਿਆ ਕਰੋ। ਅਤੇ ਦੂਸਰੀ ਬੇਨਤੀ ਹੈ, ਜਦੋਂ ਅਸੀਂ ਤਾਬਿਆਂ 'ਤੇ ਬੈਠੇ ਹਾਂ ਉਦੋਂ ਚੌਰ ਕਰਨ ਦੀ ਲੋੜ ਨਹੀਂ ਹੈ, ਉਦੋਂ ਸਾਡਾ ਕੰਮ ਹੈ ਚੌਰ ਕਰਨਾ, ਕਿਉਂਕਿ ਆਪ ਜੀ ਕਈਆਂ ਨੂੰ ਪਤਾ ਨਹੀਂ ਸਾਡੇ ਉੱਤੇ ਚੌਰ ਕਰੀ ਜਾ ਰਹੇ ਆ, ਬਾਹ ਲੰਬੀ ਕਰਕੇ ਵੱਡਾ ਅਗਾਂਹ ਬਾਂਹ ਨਵੀਂ ਮਹਾਰਾਜ ਤੋਂ ਚੌਰ ਕਰਨਾ ਚਾਹੀਦਾ ਹੈ, ਇੱਕ ਤਰ੍ਹਾਂ ਦਾ ਸੋ ਇਹ ਗਲਤੀ ਹੈ ਸਾਡੀ, ਪਰ ਸਾਡਾ ਫਰਜ਼ ਬਣਦਾ ਤਾਂ ਆਪ ਜੀ ਨੂੰ ਬੇਨਤੀ ਕਰਕੇ ਸਮਝਾਈਏ ਵੀ ਜਦੋਂ ਅਸੀਂ ਬੈਠੇ ਹੋਈਏ ਤਾਬਿਆਂ 'ਤੇ ਉਦੋਂ ਚੌਰ ਕਰਨ ਦੀ ਲੋੜ ਨਹੀਂ ਹੈ ਆਪ ਜੀ ਨੂੰ, ਜਦੋਂ ਮਹਾਰਾਜ ਦੇ ਤਾਬਿਆ ਕੋਈ ਨਹੀਂ ਬੈਠਾ ਉਦੋਂ ਚੌਰ ਕਰੋ। ਹਾਂ ਕਿਤੇ ਬਹੁਤਾ ਦਿਲ ਕਰ ਰਿਹਾ ਹੈ, ਸ਼ਰਧਾ ਉਪਜੀ ਹੈ ਤਾਂ ਆਪ ਜੀ ਚੌਰ ਕਰੋ, ਪਰ ਗੁਰੂ ਮਹਾਰਾਜ ਦੇ ਉੱਤੇ ਚੌਰ ਕਰੋ, ਸਾਡੇ ਉੱਤੇ ਚੌਰ ਨਾ ਕਰੋ। ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੁਣ ਬੇਨਤੀ ਹੈ, ਜਿਨ੍ਹਾਂ ਪਰਿਵਾਰਾਂ ਵੱਲੋਂ ਕੱਲ੍ਹ ਅਖੰਡ ਪਾਠ ਸਾਹਿਬ ਪ੍ਰੋਗਰਾਮ ਹਨ ਉਹ ਅਖੰਡ ਪਾਠ ਸਾਹਿਬ ਦੇ ਰੂਮ 'ਚ ਜਾਣ, ਉੱਥੇ ਮਾਧੀ ਅਰਦਾਸ 'ਚ ਸ਼ਾਮਿਲ ਹੋਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿਪੰ ਗੁਰ ਪ੍ਰਸ਼ਾਦ ਜਪ ਆਦਿ ਸਾਚੀ ਜੁਗਾਦਿ ਸਾਚੀ ਹੈਪੀ ਸਾਚੀ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕੇ ਕਿਉਂਕਾਰ ਸਤਿਗੁਰ ਪ੍ਰਸ਼ਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੂ ਕਲ ਕਲੇਸ ਤਨ ਮੈਂ ਮਿਟਾਵੂ ਸਿਮਰੋ ਜਸ ਬਸੰਬਰ ਏਕੈ ਨਾਮ ਜਪਤਾ ਗਨੰਤ ਅਨੇਕੈ ਵੇਦ ਪ੍ਰਾਣ ਸਿਮਰ ਸਦਾ ਕਰ ਕਿਨੇ ਰਾਮ ਨਾਮ ਏਕਾਕਰੀ ਕਿਨਕਾ ਏਕ ਜੇ ਜੀ ਬਸਾਵੀ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਕੀ ਏਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੇ ਅਧਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੀ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਿਸ ਬਿਗਨ ਨਾ ਲਾਗੇ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਪਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧਕੈ ਸੰਗ ਸਰਵਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਿਧ ਸਿੱਧ ਨਾਉ ਨਿਧੀ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧੀ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਈ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗਿਉ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੇ ਸੂਜੈ ਪ੍ਰਭ ਕੈ ਸਿਮਰਨ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੀ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰ ਸਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੈ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਨਾਸੀ ਸਿਮਰਤ ਲਗ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸਮੁਖ ਸਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗੇ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਣੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰੀ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸ਼ਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੱਗ ਬੇਦ ਉਪਾਏ ਹਰ ਸਿਮਰਨ ਪਏ ਸਿਰ ਜਦਾਤੇ ਹਰ ਸਿਮਰਨ ਨੀ ਚੌਂਕੁਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਆਕਾਰਾ ਹਰ ਸਿਮਰ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨ ਕਟ ਕਟ ਨਾਥ ਅਨਾਥੀ ਸਰਨ ਤੁਮਾਰੀ ਆਯੂ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭੈਣ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋ ਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਪੁਣ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੂ ਸੂਖ ਕਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
लाख करोड़ी बंद न परे हर का नाम जपत निस्तरे अनक माया रंग तिखना बजावे हर का नाम जपत अकावे जे मारे गे जात अकेला तै हर नाम संग होत सहेला ऐसा नामन सदा त्याई है नाने गुरमुख परमगत पाई है छूट तनाही कोट लख बाही नाम जप तै पार पराही अनक बिगन जाय आई संघारे हर का नाम तत्काल उदारे अनक जोन जन्मे मर जाम नाम जपत पावे विश्राम हउ मैला मलक भूना धोवे हर का नाम कोट पप खोवे ऐसा नाम जपो मन रंग नानक पाईया साध कै संग जे मर कै गणे जाह न कोसा हर का नाम उहा संग तोसा जे पेंडे मैं अंद गबारा हर का नाम संग उजियारा जहां पन तेरे को ना संजानू हर का नाम ता नाल पिछानू जै महा पैन तप्त बहु काम ता हर के नाम की तुम ऊपर छाम जै तिरखा मन तुझे आकरखे तै नानके हर हर अमृत बरखै भगत जना के बर्तन नाम संत जना कै मन विश्राम हर का नाम दास की ऊट हर के नाम उदरे जनकूट हर जस करत संत दिन रात हर हर औखद साध कमात हर जन के हर नाम निदान पार ब्रह्म जन की नो दान मन तन रंग रते रंगे कै नानक जन कै बिरत बबेके हर का नाम जन को मुक्त जुगते हर कै नाम जन को तृप्त पुगते हर का नाम जन का रूप रंगे हर नाम जपत का परे न भंग हर का नाम जन की वडियाई हर के नाम जन शोभा पाई हर का नाम जन को पुग जोग हर नाम जपत कुछ नाही बियोग जन राता हर नाम की सेवा नानक पूजै हर हर देवा हर हर जन कै माल खजीना हर तन जन को या प्रभदीना हर हर जन कै ऊट सतानी हर प्रताप जनावर न जाने ओत पोत जन हर रस राते सुन समाध नाम रस माते आठ पैर जन हर हर जपै हर का भगत प्रगट नहीं छपे हर की भगत मुक्त बहु करे नानक जन संकेत तरे पार जाते हर को नाम काम तेन हर हर गुणगाम सबते उत्तम हर की कथा नाम सुनत दर्द दुख लता नाम की महिमा संतरित बसा संत प्रताप दुर्त सब नसा संत का संग वड पागी पाईया संत की सेवा नाम ते आईया नाम तोल कशावर ना हुई नाने गुरमुख ना पावे जन कोई सलोक बहु शास्त्रे बहु सिमरते पेखे सर्ब टडोले पूजस नाही हर हरे नानक नाम अमोल अष्टपदी जाप ताप ज्ञान सब ध्यान खड़ शास्त्र सिमरत वख्यान योग ब्यास कर्म धर्म किरिया सगल त्याग बन मत दे फिरिया अनक प्रकार किए बहु जतना पुण दान होमे बहु रतना सिर कटाए होमे कर राती वर्त नेम करे बहु पाती नहीं तुल राम नाम बिचारी नाने गुरमुख नाम जपिया एक बार नौखंड पृथ्वी फिर चिर जीव महा उदास तपी छर थीव अगन मैं होवत पराण कनक ऐसव हैवर पुम दान न्यौली कर्म करे बहु आसन जैन मार्ग संजमत साधन निमख निमख कर सिर कटावे तो भी हम मैं मैल न जावे हर के नाम संसर कुछ नाही नाने गुरमुख नाम जत गत पाही मन कामना तीर दे छूटे गर्व गमाना मन ते हूटे सोच करे दिन सौ रात मन की मैल न तन ते जात इस देही को बहु साधना करे मन ते कभू ना बिखिया टरे जल तो वे बहु दे अनीत सुध कहा होई काची पीत मन हर के नाम की महिमा ऊचे नानक राम उदरे तित बहु मूचे बहुत सियानप जम का पौ ब्यापे अनक जतन कर तिसना न त्रापे पेख अनेक अगन नहीं बूजे कोट अपै दरगह नहीं सीजे छूट सनाही उब प्याल मोह ब्यापे माया जाल अवर करतूत सगली जम डाने गोंद भजन बिन तिल नहीं माने हर का नाम जब दुख जाए नानक बोले सह सभाई चार पदार्थ जे को मांगे साज जना की सेवा लागे जे कोई अपना दुख मटावे हर हर नाम हृदय सदगावे जे कोई अपनी शोभा लोरे साध संग ए होमे छोरे जे को जन्म मरण ते डरे साज जना की सरनी परे जिस जन को प्रभ दर्श प्यासा नानक तांकै बल बल जासा सगल पुरख मां पुरख प्रधान साध संग जा का मिटे अभिमान आपस को जो जाने नीचा सो गणिया सब ते ऊंचा
ਜਾਂ ਕਾਮਨ ਹੋਏ ਸਗਲ ਕੇਰੇ ਨਾ, ਹਰ ਹਰ ਨਾਮ ਤਿੰਨ ਕੱਟ ਕੱਟ ਕੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਤਨ ਕੋ ਤਨ ਤੇ ਰੋ ਨਾਉ, ਨਿਥਾਵੇ ਕੋ ਨਾਉ ਤੇ ਰਾਥਾਉ, ਨਮਾਣੇ ਕੋ ਪ੍ਰਭ ਤੇ ਰੂ ਮਾਣ, ਸਗਲ ਕਟਾਕੋ ਦੇ ਬੂਦਾਨ, ਕਰਨ ਕਰਾਵਣ ਹਾਰ ਸਵਾਮੀ, ਸਗਲ ਕਟਾਕੇ ਅੰਤਰ ਜਾਮੀ, ਆਪਣੀ ਗਤਮਤ ਜਾਨੋ ਆਪੇ, ਆਪਣ ਸੰਗ ਆ ਪ੍ਰਭ ਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਮੈਂ ਸਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਲ ਕਿਰਿਆ ਮੈਂ ਉੱਤਮ ਕਿਰਿਆ, ਸਾ ਸੰਗ ਦੁਰਮਤ ਮਲ ਹੀ ਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਾ ਸੁਨ ਰਸਨ ਬਖਾਣੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜਾ ਘਟ ਵਸੇ ਹਰ ਨਾਮ ਸਲੋਕ, ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲੀ, ਜਿਨ ਕੀ ਆ ਤਿਸ ਚੀਤ ਰਾਖੀ, ਨਾਨਕ ਨਿਭ ਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣਚੇਤ ਪਰਾਣੀ, ਕਵਣ ਮੂਲ ਤੇ ਕਵਣ ਦਿਸ਼ਟਾਣੀ, ਜਿਨ ਤੂੰ ਸਾਧ ਸਵਾਰ ਸਿਗਰਿਆ, ਗਰਭ ਅਗਨਮਾ ਜਿਨੇ ਉਭਾਰਿਆ, ਬਾਹਰ ਵਿਵਸਥਾ ਤੁਝੇ ਪਿਆਰ ਹੈ ਦੁੱਧ, ਪਰ ਜੋਬਣ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸਾਖ ਸੈਨ, ਮੁਖ ਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ ਲਿਹੋ ਤੋ ਨਾਨਕ ਸੀਜੇ, ਜੇ ਪ੍ਰਸਾਦਾਰੇ ਉੱਪਰ ਸੁਖ ਬਸੈ, ਸੁਤ ਪਰਾਦਮੀਤ ਬਨੰਤਾ ਸੰਘ ਹਸੇ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਈ ਪਵਨ ਪਾਵਕ ਅਮੁਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਧ ਬਸਾ, ਦੀਨੇ ਹਸਤੇ ਪਵਖਰ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੁੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦੰਤ ਜੋ ਰੱਖਣ ਹਾਰ, ਤਿਸੇ ਉਪਰੀਤ ਨਾ ਕਰੇ ਗਵਾਰ, ਜਾਂ ਕੀ ਸੇਵਾ ਨਮ ਨਿਧ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੇ, ਜੋ ਠਾਕੁਰ ਸਾ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾਂ ਕੀ ਟੈਲ ਪਾਵੇ ਦਰਗਾਹ ਮਾਣ, ਤਿਸੇ ਬਸਾਰੇ ਮੁਗਧ ਅਜਾਨ, ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੇ, ਜੋ ਸੜਨਾ ਸੁਅਸਥਿਰ ਕਰਮਾਨੇ, ਜੋ ਹੋਮਣ ਸੋ ਦੂਰ ਪਰਾਨੇ, ਛੋੜ ਜਾਏ ਤਿਸ ਕਾ ਸਰਮ ਕਰੇ, ਸੰਗ ਸਹਾਈ ਤਿਸ ਪਰ ਹਰੇ, ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਪਸਮ ਸੰਗ ਹੋਈ, ਅੰਧਕੂਬ ਮੈਂ ਪਤਿਤ ਬਿਕਰਾਲੇ, ਨਾਨੇ ਕੱਢ ਲਿਹੋ ਪ੍ਰਭ ਦਿਆਲੇ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬਸ ਨਹੀਂ ਕਿਛ ਕਰੇ ਸਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸੁਹਾਣ, ਅੰਤਰ ਅਗਨ ਬਾਹਰ ਤਨ ਸਵਾਹਾ, ਗਲ ਪਾਥਰ ਕੈ ਤਰੇ ਅਥਾਹ, ਜਾਂ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਣੇ ਅੰਦਾ ਕੈਸੇ ਮਾਰਗ ਪਾਵੇ, ਕਰ ਗੈ ਲਿਹੋ ਉੜਨ ਬਹਾਵੇ, ਕਾਂ ਬੁਜਾਰਤ ਬੂਜੇ ਡੋਰਾ, ਨਿਸਕਹੀ ਉਹ ਤੋਂ ਸਮਝੇ ਪੂਰਾ, ਕਹਾਂ ਬਿਸਨਪਤ ਗਾਵੇ ਗੁੰਗ, ਜਤਨ ਕਰੇ ਤੋ ਵੀ ਸਰਪੰਗ, ਕੈ ਪਿੰਗਲ ਪਰਬਤ ਪਰ ਪਵਣ, ਨਹੀਂ ਹੋ ਤੂੰ ਹਾ ਉਸ ਗਵਣ, ਕਰਤਾਰ ਕਰਨਾ ਮੈਂ ਦਿਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਾਹਿਸੂ ਆਵੇ ਨਾ ਚੀਤ, ਜੋ ਬਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੇ, ਨੰਦ ਕੇਲ ਮਾਇਆ ਰੰਗ ਰਸੇ, ਦਿਰ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜ ਹੈ ਚੀਤ, ਬੈਰ ਵਿਰੋਧ ਕੰਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਤ੍ਰੋਹ, ਆਹੋ ਜਗਤ ਬਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੂੰ ਪੈਰ ਦਾਸ, ਜੀ ਉਹ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਤਾਰੇ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤਮੈ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋਡ ਕੈ, ਲਾਗੇ ਆਣ ਸਵਾਈ, ਨਾਨਕ ਕਹੂ ਨਾ ਸਿਜੇ, ਬਿਨਾ ਮੇ ਪਤ ਜਾਏ ਅਸ਼ਟਪਦੀ, ਦਸ ਬਸਤੂਲੇ ਪਾਛੇ ਪਾਵੇ, ਏਕ ਬਸ ਕਰਨ ਵਿਖੋਟ ਗਵਾਵੇ, ਇੱਕ ਵੀ ਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕਹੂੰ ਕਾਂ ਕਰੇ, ਜਿਸ ਠਾਕਰ ਸਿਉ ਨਾ ਹੀ ਚਾਰਾ, ਤਾਂ ਕਿਉਂ ਕੀਜੇ ਸਦ ਨਮਸਕਾਰਾ, ਜਾਂ ਕੈ ਮਨ ਲੱਗਾ ਪ੍ਰਭ ਮੀਠਾ, ਸਰਬ ਸੁਖ ਤਾਂ ਹੂੰ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿੰਨ ਪਾਇਆ, ਅਗਨੰਤ ਸਹੁ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਛ ਬਾਹਰ ਸਾਹ ਲੇ, ਅਗਿਆਨੀ ਮਨ ਰੋਸ ਕਰੇ,
ਆਪਣੇ ਪ੍ਰਤੀਤ ਆਪ ਹੀ ਖੋਵੇ, ਬਾਹਰ ਉਸਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਬਸਤ ਸੇ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੈ ਮਾਥੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਣਕ ਪਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਖੀ ਸਾਇਆ ਸਿਉ ਰੰਗ ਲਾਵੇ, ਉਹ ਬਿਨ ਸੇ ਉਹ ਮਨ ਪਛਤਾਵੇ, ਜੋ ਦਿਸੇ ਸੋ ਚਾਲ ਲਨਹਾਰ, ਲਪਟ ਰਹੋ ਤਾਂ ਅੰਧਾਰ, ਬਟਾਉ ਸੋ ਜੋ ਲਾਵੇ ਨੇਹ, ਤਾਂ ਕੋ ਹੱਥ ਨਾ ਆਵੇ ਕਿਹੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪੇ ਲੈ ਲਾਈ, ਮਿਥਿਆ ਤਨ ਦਨ ਕਟੰਬ ਸੰਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੁਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਤ੍ਰੋ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਣ ਪਰ ਨਿੰਦਾ ਸੁਨ ਹੈ, ਮਿਥਿਆ ਹਸ ਪਰ ਦਰਭ ਕੋ ਹਿਰ ਹੈ, ਮਿਥਿਆ ਨੇਥਰ ਪੀਕ ਪਰ ਤਰਿਆ ਰੁਪਾਦ, ਮਿਥਿਆ ਰਸਨਾ ਪੂਜਨ ਅਨਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੀ, ਮਿਥਿਆ ਮਨ ਪਰ ਲੋਭ ਲਬਾਵੀ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾ ਸਲੀਤ ਬੇਕਾਰਾ, ਬਿਨ ਬੂਜੇ ਮਿਥਿਆ ਸਭ ਪਈ ਸਫਲ ਦੇ ਨਾਨਕ ਹਰ ਹਰ ਨਾਮ ਲੇ, ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕੈ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਆਂਦੀ, ਮੁਖਿਆ ਬੁੱਤ ਤਾਂ ਕੈ ਦਰਗੰਧ, ਬਿਨ ਸਿਮਰਨ ਰਹਿਣ ਬਿਰਥਾ ਬਹਾਈ, ਮੇਘ ਬਿਨਾ ਜਿਉ ਖੇਤੀ ਜਾਈ, ਗੋਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ, ਤਨ ਤਨ ਤੇ ਜਨ ਜਾ ਕਟ ਬਸੇ ਉਹ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ, ਰਹਿਤ ਅਵਰ ਕਸ਼ਵਰ ਕਮਾਵਤੀ, ਮਨ ਨਹੀਂ ਪ੍ਰੀਤਮ ਖੋ ਗੰਡਲਾਵਤੀ, ਜਾਨਣ ਹਰ ਪ੍ਰਭੂ ਪਰਬੀਨ, ਬਾਹਰ ਪੇਖ ਨਾ ਕਾਹੂ ਪੀਨ, ਅਵਰ ਉਪਦੇਸੇ ਆਪ ਨਾ ਕਰੀ, ਆਵਤ ਜਾਵਤੀ ਜਨਮੇ ਮਰੇ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਪਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ, ਆਪਣਾ ਕੀ ਆਏ ਆਪੇ ਮਾਣੇ, ਆਪੇ ਆਪ ਕਰਤ ਨਬੇੜਾ, ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ, ਪਾਉ ਸਿਆਣਪ ਸਗਲ ਤੇਰਾ ਤੇ, ਸਭ ਕੇ ਜਾਣੇ ਆਤਮ ਕੀ ਰਹਿਤ, ਜਿਸ ਪਾਵੇ ਤਿਸ ਲਈ ਲੜ ਲਾਈ, ਥਾਨ ਥਨੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧੇ ਅਰ ਲੋਭ ਮੋਹ, ਬਿਨ ਸਜਾਏ ਅਹਿਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸ਼ਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸ਼ਾਦ ਸਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੀ, ਜੇ ਪ੍ਰਸਾਦ ਸੰਗਤ ਤਨ ਲਾਵੀ, ਤਿਸ ਕੋ ਸਿਮਰਤ ਪਰਮ ਗਤ ਪਾਵੀ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਤਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਪੋਗ, ਨਾਨਕ ਸਦਾ ਤਿਆਈ ਹੈ ਤਿਆਵਣ ਜੋਗ, ਜੇ ਪ੍ਰਸਾਦ ਪਟ ਪ੍ਰੰਬਰ ਹੰਡਾਵੀ, ਤਿਸੇ ਤਿਆਗਤ ਅਵਰ ਲਬਾਵੀ, ਜੇ ਪ੍ਰਸਾਦ ਸੁਖ ਸੇ ਸੋਈ, ਜੇ ਮਨ ਆਠ ਪੈਰੀ ਤਾਂ ਕਾ ਜਸ ਗਵੀਜੇ, ਜੇ ਪ੍ਰਸਾਦ ਤੁਸ ਸਭ ਕੋ ਮਾਨੇ, ਮੁਖ ਤਾਂ ਕੋ ਜਸ ਰਸਨ ਬਖਾਨੇ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਬ ਦਰਗਹਿ ਮਨ ਪਾਵੀ, ਨਾਨਕ ਪਤ ਸੇਤੀ ਕਰ ਜਾਵੀ, ਜੇ ਪ੍ਰਸਾਦ ਰੋ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿਤੇ, ਮਨ ਸੁਖ ਪਾਵੇ ਹਰ ਹਰ ਜਸ ਕਹਿਤੇ, ਜੇ ਪ੍ਰਸਾਦ ਤੇਰਾ ਸਗਲ ਸਿਦਰ ਟਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਂਕੇ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਵਿੱਚੇ, ਜੇ ਪ੍ਰਸਾਦ ਭਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤੀ ਕਰੇ, ਜੇ ਪ੍ਰਸਾਦ ਭੂਖਣ ਪਹਿਰੀ ਜੈ, ਮਨ ਤਿਸ ਸਿਮਰਤ ਕੁਵਾਲ ਸਕੀਜੇ, ਜੇ ਪ੍ਰਸਾਦ ਹੈ ਸਵਸਥ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ, ਜੇ ਪ੍ਰਸਾਦ ਭਗ ਮਿਲਖ ਤਨਾ, ਰਾਖ ਪਰੋਈ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬੰਤ ਬਣਾਈ, ਉਠ ਬੈਠ ਸਾ ਤਿਸੇ ਧਿਆਈ, ਤਿਸੇ ਧਿਆਈ ਜੋ ਏਕ ਅਲਖੇ, ਈਹਾ ਊਹਾ ਨਾਨਕ ਤੇਰੀ ਰੱਖੇ, ਜੇ ਪ੍ਰਸਾਦ ਕਰੇ ਪੁਨਬਹੁ ਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਤੂੰ ਚਾਰ ਬਿਹਾਰੀ, ਤਿਸ ਪ੍ਰਭ ਕੋ ਸਾ ਸਾ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹੇ, ਗੁਰ ਪ੍ਰਸਾਦ ਨਾਨਕ ਜਸ ਕਹੇ, ਜੇ ਪ੍ਰਸਾਦ ਸੁਣੇ ਕਰਨਾਦ, ਜੇ ਪ੍ਰਸਾਦ ਪੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚੱਲੇ, ਜੇ ਪ੍ਰਸਾਦ ਸਪੂਰਨ ਫਲੇ, ਜੇ ਪ੍ਰਸਾਦ ਪਰਮ ਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਅਵਰ ਕਤ ਲਾਗੂ, ਗੁਰ ਪ੍ਰਸਾਦ ਨਾਨਕ ਮਨ ਜਾਗੂ,
ਜੇ ਪ੍ਰਸਾਤੋ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਬਸਾਰ ਜੇ ਪ੍ਰਸਾਤੇ ਰਾ ਪ੍ਰਤਾਪ ਰੇ ਮਨ ਮੂਰਤੂ ਤਾਂ ਕੋ ਜਾਪ ਜੇ ਪ੍ਰਸਾਤਿਰ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਤੋ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਈ ਜਪੈ ਸੋ ਨਾਉ ਆਪ ਗਵਾਈ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਈ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਮਦਾਨ ਪ੍ਰਭ ਤੇਰੀ ਮਯਾ ਆਪੋ ਕਛੂ ਨਾ ਕਿਨਹੂ ਲਿਆ ਜਿ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗਮ ਗਾਦ ਪਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਈ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪਰਮ ਮਹੀ ਸਮਾਣੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁੱਲੇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੂੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨਾ ਕਤਹੂ ਧਾਵੀ ਸਾਧ ਸੰਗ ਅਸਥਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕੇ ਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕਰਬਾਣ ਸਾਧਕ ਸੰਗ ਸਭ ਕੁੱਲ ਉਦਾਰੇ ਸਾਧ ਸੰਗ ਸਾਜਨ ਮੀਤ ਖਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਤਨ ਭਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ ਘਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਸਰਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਬਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਧਕ ਸੰਗ ਸੁਣਿਓ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲਾਗੇ ਪ੍ਰਭ ਮੀਠਾ ਸਾਧੂ ਕੇ ਸੰਗ ਕਟ ਕਟ ਡੀਠਾ ਸਾਧ ਸੰਗ ਪਏ ਆਗਿਆ ਕਰੀ ਸਾਧ ਸੰਗਤ ਪਈ ਹਮਾਰੇ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧਕੀ ਮਹਿਮਾ ਬੇਦ ਨ ਜਾਣੇ ਜੇ ਤਾਂ ਸੁਣੇ ਤੇ ਤਾ ਬਖਿਆਨੇ ਸਾਧਕੀ ਉਪਮਾ ਤੈ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾ ਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰ ਨਾ ਪੇਖੇ ਇਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਰਦੋਖ ਜੈਸੇ ਸੁਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਤੀਰ ਜੇਕ ਜੁੰਬ ਸਦਾ ਕੋ ਖੋਦੇ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਉ ਨਾਨਕ ਜੋ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ ਜੈਸੇ ਤਾਰੇ ਉਪਰ ਆਕਾਸ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਹੀਂ ਅਭਿਮਾਨ ਬ੍ਰਹਮ ਗਿਆਨੀ ਉਂਚੇ ਉਂਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ
ब्रह्म ज्ञानी की दिष्ट अमृत बरसे, ब्रह्म ज्ञानी बंधन ते मुक्ता, ब्रह्म ज्ञानी की निर्मल युक्ता, ब्रह्म ज्ञानी का पूजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक उपरयास, ब्रह्म ज्ञानी का नहीं विनाश, ब्रह्म ज्ञानी का गरीबी समाह, ब्रह्म ज्ञानी का पर उप, ब्रह्म ज्ञानी क्या गरीबी समाह, ब्रह्म ज्ञानी क्या हुई सुफला, ब्रह्म ज्ञानी सुफल फला, ब्रह्म ज्ञानी पर उपकार महा, ब्रह्म ज्ञानी क्या नहीं तंदा, ब्रह्म ज्ञानी लेते अतावत बंदा, ब्रह्म ज्ञानी क्या हुई सुफला, ब्रह्म ज्ञानी सुफल फला, ब्रह्म ज्ञानी संग सगल उदार, नानक ब्रह्म ज्ञानी जपे सगल संसार, ब्रह्म ज्ञानी क्या एक रंग, ब्रह्म ज्ञानी क्या बसे प्रभ संग, ब्रह्म ज्ञानी क्या नाम आधार, ब्रह्म ज्ञानी क्या नाम परिवार, ब्रह्म ज्ञानी सदा सद जागते, ब्रह्म ज्ञानी अहबंध त्यागते, ब्रह्म ज्ञानी के मन परमानंद, ब्रह्म ज्ञानी कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी क्या हुई अचिंत, ब्रह्म ज्ञानी का निर्मल मंत, ब्रह्म ज्ञानी जिस करे प्रव्याप, ब्रह्म ज्ञानी का बड़ प्रताप, ब्रह्म ज्ञानी का दर्श बड़ पागी पाइया, ब्रह्म ज्ञानी को बल बल जाइया, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाही, ब्रह्म ज्ञानी का सगल मन माहे, ब्रह्म ज्ञानी कौन जाने भेद, ब्रह्म ज्ञानी को सदा आदेश, ब्रह्म ज्ञानी का कथा न जाए अताखर, ब्रह्म ज्ञानी सर्व का ठाकुर, ब्रह्म ज्ञानी के मित कौन बखाने, ब्रह्म ज्ञानी गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी सब जीव नहीं मरता, ब्रह्म ज्ञानी मुक्त युक्त जी का दाता, ब्रह्म ज्ञानी पूर्ण पुरख विदाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक, उतारे जो अंतर नाम, शर्मा पिखे भगवान, निम्ख निम्ख ठाकर नमस्कार, नानक अपर सगल निस्तारे अष्टपदी, मिथ्या ना ही रसना परस, मन मा प्रीत निरंजन दर्श, परत्र रूप न पेखे नेत्र, साध की टल संसंग हेत, कर न सुने काहू की निंदा, सब ते जाने आप सको मंदा, गुर प्रसाद बिखे आप पर हरे, मन की बासना मन ते टरे, इंद्री जित पंच दोख ते रहते, नानकोट मदे को ऐसा अपरस, वैष्णु सो जिस ऊपर सुपर सिन, विष्ण की माया ते हुए पिन, कर्म करत हुए निकर्म, तिस वैष्णु का निर्मल धर्म, कौफल की इच्छा नहीं बासे, केवल भगत कीर्तन संग राचे, मन तने अंतर सिमन गपाल, सब ऊपर होवत कृपाल, आप दृढ़वरा नाम जपावे, नानक हो वैष्णु परम गत पावे, भगवती भगवंत भगत का रंग, सगल त्यागे दुष्ट का संग, मन ते बिनसे सगला भरम, कर पूजा सगल पार ब्रह्म, साध संग पापा मल खोवे, तिस भगवती की मत उत्तम होवे, भगवंत की टहल करे नित नीत, मन तने अर्पे बिसन प्रीत, हर के चरण हृदय बसावे, नानक ऐसा भगवती भगवंत को पावे, सो पंड जो मन प्रबोधै, राम नाम आत्मा सोधै, राम नाम सारस पीवै, उस पंडित के उपदेश जग जीवे, हर की कथा हृदय बसावे, सो पंडित फिर जोन न आवे, वेद प्राण सिमरत बूझे मूल, सुख में जाने अस्तूल, चौं वरनाम को दे उपदेश, नानक उस पंडित को सदा आदेश, बीज मंत्र सर्व को ज्ञान, चौं वर्ण मैं जपे कौ नाम, जो जो जपे तिस की गत हुए, साध संग पावे जन कोए, कर कृपा अंतर उतारे, पशु प्रेत मुग्ध पाथर को उतारे, सर्व रोग का औखद नाम, कल्याण रूप मंगल गुण गाम, कहूं जुगत किते ना पाईया धर्म, नानक तिस मिले जिस लिखिया तुर कर्म, जिसके मन पर ब्रह्म का निवास, तिसका नाम सत रामदास, आत्म राम तिस नदरी आया, दाद संतन पाए तन पाया, सदा निकट निकट हर जान, सो दास दर गै परवान, अपने दास को आप कृपा करे, तिस दास को सब सोजी परे, सगल संग आत्म उदास, ऐसी जुगत नानक रामदास, प्रभ की आज्ञा तुम हितावे, जीवन मुक्त सौ कहावे, तैसा हरक तैसा उसोग, सदा अनंत नहीं बेयोग, तैसा स्वर्ण तैसी उसमाटी, तैसा अमृत तैसी बिखाटी, तैसा मान तैसा अभिमान, तैसा रंग तैसा रजान, जो वरताए साई जुगत, नानक पुरख कहिया जीवन मुक्त, पार ब्रह्म के सगले ठाओ,
ਜਿਜਿਤ ਕਰ ਰਾਖੇ ਤੈਸਾ ਤਿੰਨਾਉ ਆਪੇ ਕਰਨ ਕਰਾਮਣ ਜੋਗ ਪ੍ਰਾਪਾਵੇ ਸੋਈ ਫਨ ਹੋਗ ਪਸਰੇ ਆਪ ਹੋਏ ਅਨੰਤ ਤਰੰਗ ਲਖ ਨਾ ਜਾਏ ਪਰ ਬ੍ਰਹਮ ਕੈ ਰੰਗ ਜੈਸੀ ਮਾਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਹੇ ਕਰੇ ਅਨੇਕ ਜਨ ਅੰਤ ਨ ਪਾਰਾ ਵਾਰੇ ਨਾਨਕ ਰਚਨਾ ਪ੍ਰਭ ਰਚੇ ਬਹੁਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਮਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸ਼ਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਾਬ ਕਾਬ ਵਿਚਾਰੇ ਕਈ ਕੋਟ ਨਾਮ ਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨ ਕਰਹਿ ਕਈ ਕੋਟ ਮਾਇਆ ਸ਼ਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਜਿਤ ਲਾਵੋ ਤਿਤ ਤਲਗਨਾ ਨਾਨਕ ਕਰਤਿਕ ਜਾਣੇ ਕਰਤਾ ਰਚਨਾ ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬਸੰਤਰੇ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਿਆਰ ਸੂਰ ਨਖਤਰੇ ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ ਸਗਲ ਸਮਗਰੀ ਆਪਣੇ ਸੂਤਰ ਤਾਰੇ ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਸਤਾਰੇ ਕਈ ਕੋਟ ਰਾਜ ਤਮ ਸਾਕਤੇ ਕਈ ਕੋਟ ਵੇਦ ਪ੍ਰਾਣ ਸਿਮਰਤ ਔਰ ਸਾਸਤ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰ ਮੇਰ ਸਰਵ ਸਵਰਨ ਥੀਵੇ ਕਈ ਕੋਟ ਜਾ ਕਿੰਨਰ ਪਸਾਂਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਂਜ ਸਭ ਤੇ ਨੇਰੇ ਸਬੂਤੇ ਦੂਰੇ ਨਾਨਕ ਆਪਲਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਵਾਸੀ ਕਈ ਕੋਟ ਜਨਮੇ ਜੀਵੇ ਮਰਹਿ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੱਠ ਤਹੀ ਖਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੀ ਨਾਨਕ ਸਭ ਕਿਸ਼ੇ ਪ੍ਰਭ ਕੈ ਹਾਥੀ ਕਈ ਕੋਟ ਭਏ ਬੈਰਾਗੇ ਕਈ ਰਾਮ ਨਾਮ ਸੰਗ ਤਿਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖਜੰਤੇ ਆਤਮ ਮੈਂ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸੇ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਤਨ ਧਨ ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਤਾਰ ਕਈ ਬਾਰ ਪਸਰੇ ਉਪਸਾਰ ਸਦਾ ਸਦਾ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤੇ ਪ੍ਰਭਤੇ ਹੋਏ ਪ੍ਰਭ ਮਹਿ ਸਮਾਤ ਤਾਂ ਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਈ ਕਈ ਕੋਟ ਪਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਦ ਸਦ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲ ਹਾਰਨਾ ਜਲ ਥਲ ਮਹਿਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨਾ ਜੋਗ ਜੋ ਤਿਸ ਪਾਵੇ ਸੋਈ ਹੋਗ ਖਿਨਮੈ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਹੁਕਮੇ ਤਾਰ ਅਦਰ ਰਹਾਵੇ ਹੁਕਮੈ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਾ ਸਮਾਈ ਪ੍ਰਭ ਪਾਵੇ ਮਨ ਗਤ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸਤੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤਿਤ ਉਦਾਰੇ ਆਪ ਕਰੇ ਆਪਣ ਵਿਚਾਰੇ ਦੋ ਸਿਰਿਆਂ ਕਾ ਆਪ ਸੁਆਮੀ ਖੇਲੇ ਬਿਕਸੈ ਅੰਤਰ ਜਾਮੀ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨਕ ਤੇ ਕਿਆ ਹੋਏ ਆਵੇ ਜੋ ਤਿਸ ਪਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕਿਛਲੇ ਜੋ ਤਿਸ ਪਾਵੇ ਸੋਈ ਕਰੇ ਅਣਜਾਣਤ ਬਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਪਰਮੇ ਪੂਲਾ ਦੈ ਦਿਸਤਾਵੇ ਨਿਮਖ ਮੈਂ ਚਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਂਟ ਕੋ ਰਾਜੇ ਪਾਰ ਬ੍ਰਹਮ ਗਰੀਬ ਨਵਾਜ ਜਾਂ ਕਾ ਦਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸੀਸ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸਕੀ ਰਾਸ
ਘਟ ਘਟ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਨਤੇ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਹੀਂ ਸਹਾਤੇ, ਕਰਨ ਕਰਾਵਣ ਸਰਬ ਕੋ ਨਾਤੇ, ਆਗਿਆਕਾਰੀ ਬਪਰਾ ਜੀਓ, ਜੋਤਿਸ ਪਾਵੇ ਸੋਈਫਨ ਥੀਓ, ਕਬਹੂ ਚ ਨੀਚ ਮੈਂ ਬਸੈ, ਕਬਹੂ ਸੋਖ ਹਰ ਖਰੰਗ ਹਸੈ, ਕਬਹੂ ਨਿੰਦ ਚਿੰਦ ਬਿਉਹਾਰੇ, ਕਬਹੂ ਉਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਪਾਤੇ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂ ਕਰੋਧ ਬਿਕਰਾਲੇ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹੇ ਬਡਰਾਜਾ, ਕਬੂ ਪਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਪਲਾ ਪਲਾ ਕਹਾਵੇ, ਜਿਉ ਪ੍ਰਭ ਰਾਖੇ ਤਿਮ ਹੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੁਨ ਤਾਰੀ ਲਾਵੇ ਧਿਆਨ, ਕਬਹੂ ਤੜ ਤੀਰਥ ਸਨਾਨ, ਕਬਹੂ ਸਿੱਧ ਸਾਧਕ ਮੁੱਖ ਗਿਆਨ, ਕਬਹੂ ਕੀਟ ਹਸਤ ਤੰਗੇ ਹੋਏ ਜੀਆ, ਅਣਖ ਜੋਨ ਭਰਮੇ ਪਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੇ, ਜਿਉ ਪ੍ਰਭ ਪਾਵੇ ਤਿਵੇਂ ਨਚਾਵੇ, ਜੋਤ ਸਪਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤੇ ਉਹ ਪਾਵੇ, ਉਸ ਸਥਾਨ ਤੇ ਬਹੁਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸੇ, ਉਸ ਸਥਾਨ ਕਾ ਨਹੀਂ ਬੈਨਾਸ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਰਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਣਾ, ਤਿਉ ਜੋਤੀ ਸੰਗ ਜੋਤ ਸਮਾਣਾ, ਮਿਟ ਗਏ ਗਵਣ ਪਾਏ ਵਿਸਰਾਮ, ਨਾਨਕ ਪ੍ਰਭ ਕਾ ਸਦ

ਜਾਂ ਕਹਿ ਸਿਮਰਨ ਉਦਰੀਆ ਨਾਨਕ ਤਿਸ ਬਲਹਾਰ ਅਸ਼ਟਪਦੀ ਟੁੱਟੀ ਗੰਡਣ ਹਾਰ ਗਪਾਲ ਸਰਬ ਜੀ ਆਪੇ ਪਿਤਪਾਲ ਸਲ ਕੀ ਚਿੰਤਾ ਜਿਸ ਮਨ ਮਾਹੀ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਕਟ ਸੋਹੇ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਸ ਤਿਸਕਾ ਦੀ ਆ ਦਰਬੈ ਅਤਸੂ ਰਾਜੇ ਕਉ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹੇ ਦਤਾਰ ਤਿਸ ਦੇਨ ਹਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁਟੇ ਹਉ ਰੋਗੇ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਨਹਿ ਅਸਥਾਮਣ ਜਿਉ ਪਖਾੜ ਨਾਭ ਚਰ ਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉ ਦਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਮਨ ਗੁਰਦਰਸ਼ਨ ਦੇਖ ਮਨ ਹੋਏ ਬੇਗਾਸ ਜਿਉ ਮਹਾਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜਿੱਤ ਪ੍ਰਗਟਾਵੇ ਤਿਨ ਸੰਤਨ ਕੀ ਬਾਂਛੋ ਧੂੜੇ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖੇ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਮਨਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਿਛ ਕਰੈ ਸੋਈ ਸੁਖਮਾਨ ਪੂਲਾ ਕਾਹੇ ਫਿਰੇ ਅਜਾਣ ਕੌਣ ਬਸਤ ਆਜ ਤੇਰੇ ਸੰਗ ਲਭ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸਿਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲੇ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਤਨ ਤਨ ਕਹੇ ਸਭ ਕੋਈ ਮੁਖ ਉੱਜਲ ਹਰ ਦਰਗਹਿ ਸੋਈ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕਹਿ ਸਦਬਲਹਾਰੇ ਚਰਨ ਸਾਧ ਕੇ ਤੋਏ ਤੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂੜ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵਡਪਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਹੀ ਸੰਤਾ ਦਰ ਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤਕ ਕੋ ਜਿਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਨ ਦਾਨ ਜਾਂਖੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸਕਾ ਉਹ ਕਰਨੈ ਜੋਗ ਤਿਸ ਮਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਉੱਚ ਨਿਰਮਲੇ ਕਰਨ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਥੀ ਆ ਜਾਂਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੈ ਲੋਏ ਜਾਂਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਕੈਤ ਸਾਚੀ ਦਿਸ ਸੱਚਾ ਆਕਾਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸਲੋਕ ਰੂਪ ਨਰੇਖ ਨ ਰੰਗ ਕਿਸ਼ੇ ਤ੍ਰੈ ਗੁਣ ਤੇ ਪ੍ਰਭ ਪਿੰਨ ਤਿਸੈ ਬਜਾਏ ਨਾਨਕਾ ਜਿਸ ਹੋਵੇ ਸੁਪਰ ਸਿੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨਕ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੈ ਨਹੀਂ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਦਾਨ ਦਿਆਲ ਬਖਸੰਦ ਸਾ ਤਰੇ ਕੀ ਚਰਨੀ ਪਾਓ ਨਾਨਕੇ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪੁਰਨ ਜਾਂ ਕਰ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਨੰਦ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣਿਆ ਕਰ ਤਾਂ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮਤ ਪਿਛੇ ਗ੍ਰਹਿਸਤ ਮੈਂ ਪੋਗੇ ਤਿਆਜ ਤਿਆਜ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਏ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤਿਆਵੀ ਸੋਏ ਤੈ ਗੁਣ ਮੈਂ ਜਾਂ ਕੋ ਪਰਮਾਏ ਜਨ ਮਰੇ ਫਿਰੇ ਆਵੇ ਜਾਏ ਊਜ ਨਿਜ ਤਿਸਕੈ ਅਸਥਾਨ ਜੈਸੇ ਜਨਾਵੀ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਪੇ ਕਰੇ ਇੱਕ ਰੰਗ ਨਾਨਾ ਬਿਦ ਕਿਨੋ ਬਸਤਾਰ ਪ੍ਰਭ ਬਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨਮਾਹੀ ਪੂਰੇ ਉਪੂਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੈ ਸਭ ਤਿਸਕੈ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤੇ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਅਗਾਸ ਪਤਾਲ ਨਾਮ ਕੇ ਤਾਰੇ ਸਗਲਾਕਾਰ ਨਾਮ ਕੇ ਤਾਰੇ ਪੁਰੀਆਂ ਸਭ ਪਵਣ ਨਾਮ ਕੈ ਸੰਗ ਉਦਰੇ

ਅਨੁਸਾਰ ਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਈ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮਹੇ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਾਤੇ ਮੂਲ ਸਾਤੇ ਸਤ ਉਤਪਾਤੇ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਪਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤਿ ਜਨ ਜਾਂ ਕਰਦੇ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਪਤਾਂ ਕੀ ਗਤ ਹੋਈ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੇ ਸਿਸ਼ਟ ਸੁਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋਤ ਸੁਭਾਵ ਵੀ ਸੋ ਵਰਤੀ ਆ ਬਿਸਮਣ ਬਿਸਮ ਪਏ ਬਿਸਮਾਦ ਜਿਨ ਬੁਝਿਆ ਤਿਸਾਇਆ ਸਵਾਦ ਪ੍ਰਭ ਕਾ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਘਟਨ ਹਾਰੇ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਪਾਗੀ ਜਨ ਕੈ ਸੰਗ ਏਕ ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸ਼ਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਆਮਨਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੂਰਤ ਸਤ ਸਤ ਜਸ ਸੁਣਤਾ ਬੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਣਿਆ ਜਾਂ ਕਿ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਹਿਲ ਬਸਤ ਗਡਾਈ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੂਝੇ ਬੂਝਨ ਹਾਰ ਬਵੇਕ ਨਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕੋ ਪ੍ਰਭ ਪਾਲਣ ਹਾਰਾ ਸੇਵਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਜਨਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੇ ਆਪਤ ਰਾਖੇ ਤਾਂ ਕਿ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੈ ਪ੍ਰਭ ਕਹਿ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਪਸਮ ਕਰੇ ਲਸਕਰ ਕੁੱਟ ਲਾਖੇ ਜਿਸ ਕਾ ਸਾਸ ਨਾ ਕੱਢ ਤੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਨ ਜਤਨ ਕਰਤ ਬਹੁ ਭਾਂਤ ਤਿਸ ਤੇ ਕਰਤਬ ਬਿਰਥੇ ਜਾਤ ਮਾਰੇ ਨ ਰਾਖੇ ਅਵਰ ਨਾ ਕੋਈ ਸਰਬ ਜਿਆਂ ਕਰ ਰਾਖਾ ਸੋਈ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ਾਵਰ ਨਹੀਂ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰਾਂਗੇ ਨਾਮੋ ਸੁਖ ਹਰ ਨਾਮ ਕਾ ਸੰਗੇ ਨਾਮ ਰਸ ਜੋ ਜਨ ਤ੍ਰਪਤਾਣੇ ਮਨ ਤਨ ਨਾਮੇ ਨਾਮ ਸਮਾਣੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਹ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤਾ ਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨਿਓ ਤਿਸ ਕਾ ਗੁਣ ਕੈ ਏਕ ਨਾ ਜਾਣਿਓ ਆਠ ਪੈਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉਟਲੇ ਹੋ ਮਨ ਤਨੇ ਆਪਣਾ ਤਿੰਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰ ਸਭ ਪਾਪ ਮਿਟਾਵਹਿ ਅਵਰ ਸਿਆਨਪ ਸ਼ਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਅਵਣ ਜਾਨ ਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ ਤਿਸ ਕੇ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪਿਤਪਾਲ ਸੇਵ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਾਟੇ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
ਆਪਸ ਕੋ ਕਰ ਕਛੁ ਨ ਜਨਾਵੇ। ਹਰ ਹਰ ਨਾਮ ਹਿਰਦੇ ਸਤ ਆਵੇ, ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮਣੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵ ਗੁਰ ਕੀ ਮਤਲੇ, ਬਿਸ ਬਿਸਵੈ ਗੁਰ ਕਾ ਮਨ ਮਾਨੇ, ਸੋ ਸੇਵਕੀ ਪਰਮੇਸ਼ਰ ਕੀ ਗਤ ਜਾਣੇ, ਸੋ ਸਤਿਗੁਰ ਜਿਸ ਹਿਰਦੇ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਰਹਿਤ ਸਰਮਨਦਾਨ ਜੀ ਕਾ ਦਾਤਾ, ਆਠ ਪੈਰ ਪਰ ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨਮ ਪਰ ਬ੍ਰਹਮ, ਏਕੇ ਆਪ ਨਹੀਂ ਕਿਛ ਪਰਮ, ਸਾਸ ਸਿਆਣਪ ਲੈ ਨਾ ਜਾਈਐ, ਨਾਨਕ ਐਸਾ ਗੁਰ ਵਡਪਾਗੀ ਪਾਈਐ, ਸਫਲ ਦਸਮ ਪੇਖਤ ਪਨੀਤ, ਪਰਸ ਚਨ ਗਤ ਨਿਰਮਲ ਰੀਤ, ਪੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਨ ਕਰ ਬਚਨ ਕਰਨ ਅਕਾਨੇ, ਮਨ ਸੰਤੋਖਾ ਤਮ ਪਤਿਆਣੇ, ਪੂਰਾ ਗੁਰ ਆਖੋ ਜਾ ਕਾ ਮੰਤਰ, ਅਮਰ ਦਿਸ਼ਟ ਪੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੇ ਤਿਸਲੇ ਮਲਾਏ, ਜਿਹ ਬਾਏ ਕੁਸਤ ਤਨੇਕ, ਸਤ ਪੁਰਖ ਪੂਰਨ ਬਵੇਕ, ਕਾਹੋ ਬੋਲਣਾ ਪਹੁੰਚਿਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਣੀ, ਨਿਰਹਾਰੀ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੇ ਸਿਮਰੇ, ਸਦਬਲ ਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹੋ ਅਰਸ ਪਾਵੀ ਚਨ ਕੋਈ, ਅੰਮ੍ਰਿਤ ਪੀਵੇ ਅੰਮ੍ਰਿਤ ਸੁਹੋਈ, ਉਸ ਪੁਰਖਾ ਨਹੀਂ ਕਦੇ ਬਿਨਾਸ਼, ਜਾਂ ਕੈ ਮਨ ਪ੍ਰਗਟੇ ਗੁਣਤਾਸ, ਆਠ ਪੈਰੇ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮਹਿ ਰਾਖੇ ਹਰ ਹਰ ਅੰਗ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮੋ ਦੁਖ ਤੈ ਤੇ ਨਾਸੇ, ਤਪਤ ਮੈਂ ਠਾਂਡ ਵਰਤਾਈ, ਨੰਦ ਪਿਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟਿਆ ਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਚੁਕਾ ਨਿਰਪਉ ਹੋਏ ਬਸੇ, ਸਗਲ ਬਿਆਦ ਮਨ ਤੇਖਿਆ ਨਸੇ, ਜਿਸ ਕਾ ਸਾਤਿਨ ਕਿਰਪਾ ਤਾਰੀ, ਸਾਧ ਸੰਗ ਚਪ ਨਾਮ ਮਰਾਰੀ, ਤਿਥ ਪਾਈ ਚੁੱਕੇ ਪਰਮ ਗਮਨ, ਸੁਨ ਨਾਨਕ ਹਰੇ ਹਰ ਜਸ ਸਰਵ, ਨਿਰਗੁਣ ਆਪ ਸਰਗੁਣ ਵੀ ਓਹੀ, ਕਲਾ ਤਾਰ ਜਨ ਸਗਲੀ ਮੋਹੀ, ਆਪਣੇ ਚਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਮ ਨਿਰੰਤਰ ਏਕੈ ਸੋਏ, ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾ ਸਾਧਕੈ ਸੰਗ, ਰਚ ਰਚਨਾ ਆਪਣੀ ਕਲ ਤਾਰੀ, ਅਨਕ ਬਾਰ ਨਾਨਕ ਬਲਹਾਰੀ, ਸਲੋਕ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੇ ਇਸ਼ਾਰੇ, ਹਰ ਹਰਿ ਨਾਮ ਕਮਾਵਣਾ, ਨਾਨਕੇ ਹੁ ਤਨ ਸਾਰ ਅਸ਼ਟਪਦੀ, ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਔਰ ਪਵ ਸਭ ਮੀਤ ਬਸਾਰੂ, ਚਰਨ ਕਮਲ ਰਿਦ ਮੈਂ ਉਰਤਾਰੂ, ਕਰਨ ਕਾਰਨ ਸੋ ਪ੍ਰਭ ਸਮਰਥੇ, ਦ੍ਰਿੜ ਕਰ ਗਹੋ ਨਾਮ ਹਰ ਵਾਥੇ, ਇਹ ਤਨ ਸੰਚੋ ਹੋਵਹਿ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੇ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੀ, ਜਿਸ ਤਨ ਕੋ ਚਾਰ ਕੁੰਟ ਉਠਤਾਵੀ, ਸੋ ਤਨ ਹਰੇ ਸੇਵਾ ਤੇ ਪਾਵੇ, ਜਿਸ ਸੁਖੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋ ਬਾਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕਉ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰੇ ਔਖਦ ਲਾਏ, ਸਰਨ ਦਾਨ ਮੈਂ ਹਰ ਨਾਮ ਨਿਦਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੋਧੈ ਹਰ ਕੈ ਨਾਏ, ਦਹਿ ਦਿਸਤਾਵ ਤੇ ਆਵੇ ਠਾਏ, ਤਾਂ ਕੋ ਬਿਗਨ ਨਾ ਲਾਗੇ ਕੋਈ, ਜਾਂ ਕਰਦੇ ਬਸੇ ਹਰ ਸੋਈ, ਕਲ ਤਾਂਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੈ ਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾਗਮਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਆਧਾਰ, ਹਰ ਹਰ ਸਿਮਨ ਪ੍ਰਾਣ ਆਧਾਰ, ਅਨਕਉ ਪਾਵ ਨਾ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਿਪਟਾਵੇ ਮੂਰਖ ਮਨਾ, ਸੁਤ ਮੀਤ ਕਟੰਬ ਆਰ ਬਨੰਤਾ, ਇਨ ਤੇ ਕਹੋ ਤੁਮ ਕਵਣ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਣ ਸਟਕਾਰ, ਐਸ ਅਸਤੀ ਰਥ ਸਵਾਰੀ, ਝੂਠਾ ਜੰਪ ਝੂਠ ਪਸਾਰੀ, ਜਿਨ ਦੇ ਤਿਸ ਬੁਜੇ ਨਾ ਬੇਗਾਨਾ, ਨਾ ਬਿਸਾਰੇ ਨਾਨਕ ਪਸਤਾਨਾ, ਗੁਰ ਕੀ ਮਤ ਤੂੰ ਲਿਹੇ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤਮਾਰੋ ਚੀਤ,
चरण कमल रखो मन माहे, जन्म जन्म के किल विख जाहे, आप जपो अवरा नाम जपाव, सुनत कहत रहत गत पाव, सार पूत सत हर को नाव, सह सुबाय नान गुरंगाव, गुण गाव तेरे उतर समैल, बिनस जाए हमे बिख फैल, होहे अचिंत बसे सुख नाल, सास ग्रास हर नाम समाल, साढ़ से अनप सगली मना, साध संग पावी सचन, हर पूंजी संच करो बिहार, ईहा सुख दरगा जयकार, सर्व नरंतर एको देख, कहो नानके जा कै मस्तक लेख, एको जप एको सलाह, एक सिमर एको मन आह, एक के गुण गाओ अनंत, मन तन जाप एक भगवंत, एको एक एक हर आप, पूरन पूर रहो प्रभ व्याप, अनक विस्तार एक ते पई, एक आराध परास्त गए, मन तन अंतर एक प्रभ राता, गुर प्रसाद नानक एक जाता, सलोक फिरत फिरत प्रभ आया, परया तो सर नाई, नानक की प्रभ बेनती अपनी भगती लाई, अष्टपदी जाचक जन जाचे प्रभ दान, कर कृपा देवो हर नाम, सात जना की मांगो तूड़, पार ब्रह्म मेरी सरदापुर, सदा सदा प्रभ के गुण गावो, सास सास प्रभ तुम्हें ते आवो, चरण कमल स्यो लागे प्रीत, भक्त करो प्रभ की नित नीत, एक उठ एको आधार, नानक मांगे नाम प्रभ सार, प्रभ की दृष्टि महा सुख होए, हरस पावे बिरला कोई, जिन चाखिया से जन तृप्ताने, पूर्ण पुरख नहीं डोलाने, सुबर परे प्रेम रस रंग, उपजा चाओ साध कै संग, परे सरन आन सब त्याग, अंतर प्रगास अनदिन लिवलाग, बड़ पागी जपया प्रभ सोई, नानक नाम रते सुख होए, सेवकी मनसा पूरी पई, सतगुर ते निर्मल मतले, जन को प्रभ होयो दयाले, सेवकीनो सदा निहाल, बंधन काट मुक्त जन भया, जन मरण दुख परम गया, इच्छ पुन्नी सरदा सब पूरी, राव रहा सत संग हजूरी, जिसका सा तिन लिया मलाई, नानक भगती नाम समाये, सो क्यों बिसरे के काल न जो काल न पाने, सो क्यों बिसरे जे किया जाने, सो क्यों बिसरे जिन सब किश दिया, सो क्यों बिसरे जो जीवन जिया, सो क्यों बिसरा जे अगन मराखे, गुर प्रसाद को बिरला लाखे, सो क्यों बिसरा जे बे मुक्ते काटे, जन्म जन्म का टूटा गांडे, गुर पूरे तति है बजाया, प्रभ अपना नानक जन त्याया, साजन संत करो ए काम, आन त्याग जपो हर नाम, सिमर सिमर सिमर सुख पावो, आप जपो अवरह नाम जपावो, भगत पाई तरिया संसार, बिन पक्षी तन होसी सार, सर्व कल्याण सुख निद नाम, बूढ़ जात पाई बसराम, सगल दुख का हो वतनास, नानक नाम जपो गुणतास, उपजे प्रीत प्रेम रस चाओ, मन तन अंतर एही सवाओ, नेत्र हो पेख दर सुख होए, मन बिकसे सा चरण तोय, भगत जना कै मन तन रंग, बिरला कौ पावै संग, एक बस्त दीजे करमाया, गुर प्रसाद नाम जप लया, ताकि उपमा कही न जाए, नानक रहया सर्व समाए, प्रभ बख्शंद दीन दयाल, भक्त विशाल सदा कृपाल, अनाथ नाथ गोविंद गोपाल, सर्व कटा करत पितपाल, आद पुरख कारण करतार, भक्त जना के प्राण आधार, जो जो जपै सो होए पनीत, भगत पाई लावे मन हीत, हम निर्गुण यार नीच अजान, नानक तुमरी सरन पुरख भगवान, सर्व बैकुंठ मुक्त मुख पाई, एक निमक हर के गुण गाए, अनक राज पोग बढ़ियाई, हर के नाम की कथा मन पाई, बहु पूजन का पर संगीत, रसना जपती हर हर नीत, पली सुकरनी सोभा तनमंत, हृदय बसे पूर्ण गुरमंत, साध संग प्रभ दिहो निवास, सर्व सुख नानक परगास, सलोक सरगन निरगन निरंकारी, सुन समाधि आप, आपन किया नानका, आपे ही फिर जाप, अष्टपदी जब अकार एक कशुना दृष्टेता,
पाप पुन तब कहते होता, जब तारी अपन सुन समाद, तब बैर विरोध के संग कमात, जब इसका वर्ण चेह न जापत, तब हरख सोग कहो किसे व्यापत, जब अपने आप आ पर ब्रह्म, तब मोह कहाँ किस होवत परम, आपन खेले आप वरती जा, नानक करने हार न दूजा, जब होवत प्रभ केवल तनी, तब बंद मुक्त किस को कणी, जब एके हर यगमा पार, तब नरक सुरग कहू कवन अवतार, जब निर्गन प्रभ सहज सुबाई, तब शिव शक्त कहू कित ठाए, जब आपे आप अपनी जोत तरे, तब कौन निडर कौन कत डरे, आपन चलते आप करने हारे, नानके ठाकर अगमा पारे, अबनासी सुख आपन आसन, तै जन्म मरण कहू कहा बिनासन, जब पूरन करता प्रभ सोए, तब जम की त्रास कहू किश होए, जब विगत अगोचर प्रभ एका, तब चितर गुप्त किश पूछत लेखा, जब नाथ नरिंजन अगोचर अगादे, तब कौन छुटे कौन बंधन बांधे, आपने आप आप ही अचर जा, नानके आपन रूप आप ही उपर जा, जै निर्मल पुरख पुरख पत होता, तै बिन मैल कहूं क्या तोता, जह निरंजन निरंकार निर्वाण, तै कौन को मान कौन अभिमान, जै स्वरूप केवल जगदीश, तै शल छिद्र लगत कहूं कीस, जै ज्योत स्वरूपी ज्योत संग समावे, तै किसे पुख कवन तृप्तावे, करन करावन करने हारे, नानक करते का नहीं समार, जब अपनी शोभा आपन संग मनाई, तब कवन माई बाप मित्र सुत पाई, जै सर्व कला आपे परवीन, तै वेद कतेब कहां को चीन, जब अपने आप उरतारे, तो सगन अप सगन कहां बिचारे, जै अपन ऊच अपने आपे नेरा, तै कौन ठाकरे कौन कही है चेरा, बिस्मन बिस्मर हे बिस्माद, नानके अपनी गत जानो आप, जय शल अशेद अपेद सुमाया, ऊहा किसे व्याप्त माया, आपस को आपे आदेश, तै गुण का नाही परवेश, जय एक एक एक भगवंता, तै कौन अचिंत किस लागे चिंता, जय अपन आप त्यारा, तै कौन कथे कौन सुनने हारा, बहु बेअंत ऊंचते ऊंचा, नानक आपस को आपे पहुंचा, जा प्रचियो परपंचकार, तै गुण मैं कीनो विस्तार, पाप पुन तै पई कहावते, काउ नरक काउ सर्ग बसावते, आल जल माया जंजाल, होमे मोह परम पैपार, दुख सुख मान अपमान, अनक प्रकार की ओ बखियान, आपन खेले आप कर देखै, खेल संकोचै तो नानक एकै, जै बिगते पगतै आप, जै पसरे पसार संत प्रताप, दुहु पाका आपे तनी, उनकी शोभा उन्हु बनी, आपे कौत करे अनंत चोज, आपे रस पोगन निरजोग, जिस पावे तिस अपन नाय लावे, जिस पावे तिस खेल खलावे, बेसमर्थ अगनंत अतोलै, ज्यो बलावो तो नानक दास बोलै, सलोक जी जंत के ठाकरा, आपे वर्तन हारे, नानके को पसरिया, दूजा कै दृष्टारे, अष्टपदी आप कथै आप सुनना हारे, आपे एक आप विस्तारे, जां तिस भावै तां सिष्ट उपाए, अपने पाने ले समाए, तुम ते पिन नहीं किस होए, आपन सूत सब जगत परोए, जां को प्रभ जियो आप बजाए, सच नाम सोई जन पाए, सो समदर से तत का बेता, नानक सगल सृष्टि का जेता, ये जंतर सब तां कै हाथ, दीन दयाल अनाथ को नाथ, जिस राखे तिस कोए न मारे, सो मुवा जिस मनो बिसारे, तिस्ता जे अवर कहां को जाए, सब सिरे एक निरंजन राय, जे की जुगत जां कै सब हाथे, अंतर बाहरे जानो साथ, गुण निदान बेअंत अपार, नानक दास सदा बलहार, पूरन पूर रहे दयाले, सबे ऊपर होवत कृपाल, अपने कर्तव जानै आप, अंतर जामे रहे व्याप, प्रित पालै जीण बहु पात,
ਜੋ ਜੋ ਰਚਿਓ ਸੋ ਤਿਸੈ ਤਿਆਤ, ਜਿਸ ਪਾਵੇ ਤਿਸ ਲਏ ਮਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ, ਸੇਵਕ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰੇ, ਜਾਂ ਕੈ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰੇ, ਆਂਡਨ ਪੂਜੈ ਗੁਰ ਕੈ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਦਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸਵਾਓ, ਆਠ ਪੈਰ ਪ੍ਰਾਪੇਖੋ ਨੇਰਾ, ਮਿਟਿਆ ਗਿਆਨ ਬਿਨਸੇ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੁਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰ ਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਪਾਰੀ ਕਰੋ ਵਪਾਰੀ, ਦਰਗਾ ਨਿਭੇ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਬਹੁਰਨਾ ਆਵੇ ਜਾਹੇ, ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੇ ਰੱਖਣ ਹਾਰ ਤਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੂਟੈ, ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖੇ, ਨਾਮ ਜਪਤੇ ਮਨ ਹੋਵਤ ਸੁਖੇ, ਚਿੰਤਾ ਜਾਏ ਮਿਟੈ ਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰੇ ਉੱਪਰ ਸਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤਪੁਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ, ਦਰਸ਼ਨ ਅਪੇਖ ਉਦਰਤ ਸ੍ਰਿਸ਼ਟ, ਚਰਨ ਕਮਲ ਜਾਂ ਕੈ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਤਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੁਹੋਤ ਨਿਹਾਲ, ਤਾਂ ਕੈ ਨਿਕਟ ਨ ਆਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਆਇਆ, ਸਲੋਕ ਗਿਆਨ ਅੰਜਨ ਗੁਰ ਦਿਆ, ਅਗਿਆਨਾ ਦੇਰ ਬਿਨਾਸੇ, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕਸ ਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਨੌ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਦ ਅਨਹਤ ਤੈਨਾਦ, ਕਹਿਣ ਨ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਤਰਨ ਮੈਂ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਿਤਪਾਲ, ਬਨ ਤਨ ਪਰਬਤ ਹੈ ਪਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਾ ਦਿਸੇ ਸਮਾਹੇ, ਤਿਸ ਤੇ ਪਿੰਨ ਨਹੀਂ ਕੋ ਠਾਉ, ਗੁਰ ਪ੍ਰਸ਼ਾਦ ਨਾਨਕ ਸੁਖ ਪਾਉ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੱਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲੇ ਨਾ ਕਬਹੂ ਡੋਲੇ, ਸਰਬ ਕਲਾ ਕਰ ਖੇਲਾ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ, ਸਰਬ ਜੋਤ ਮੈਂ ਜਾਂ ਕੀ ਜੋਤ, ਤਾਰਿਓ ਸਵਾਮੀ ਉਤਪੋਤ, ਗੁਰ ਪ੍ਰਸ਼ਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੀਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ, ਸੰਤ ਜਨਾ ਸੁਨੋ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਏ ਰਾਤ, ਸਤ ਬਚਨ ਸਾਧੂ ਸਭ ਕੈਤ, ਜੋ ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਨ ਹਰ ਪ੍ਰਭ ਜਾਣੇ, ਅੰਤਰ ਬਸੇ ਬਾਰ ਬੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਾਤੇ ਕੀਆ ਸਭ ਸਾਤੇ, ਤਿਸ ਪ੍ਰਭ ਤੇ ਸਗਲੇ ਉਤਪਾਤ, ਤਿਸ ਪਾਵੇ ਤਾਂ ਕਰੇ ਵਿਸਤਾਰ, ਤਿਸ ਪਾਵੇ ਤਾਂ ਏਕੰਕਾਰ, ਅਨਕਲਾ ਲਖੀ ਨਾ ਜਾਏ, ਜਿਸ ਪਾਵੇ ਤਿਸ ਲਏ ਮਲਾਏ, ਕਵਣ ਨਿਕਟ ਕਵਣ ਕਹੀਆ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ,
ਨਾਨਕ ਤੇ ਚਨ ਆਪ ਬੁਝਾਏ, ਸਰਬੇ ਬੂਤੇ ਆਪ ਵਰਤਾਰਾ, ਸਰਬ ਨੈਣੇ ਆਪ ਪੇਖਣ ਹਾਰਾ, ਸਗਲ ਸਮੱਗਰੀ ਜਾਂ ਕਾ ਤਣਾ, ਆਪਣ ਜਸ ਆਪ ਹੀ ਸੁਣਾ, ਆਮਣ ਜਾਣੇ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮਦ ਅਲਪਤੋ ਰਹੇ, ਯੋਗ ਸ਼ਿਕਾਇਨਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਈ ਸਮਾਏ, ਇਸ ਤੇ ਹੋਏ ਸੁਨਾ ਹੀ ਬੁਰਾ, ਉਰੇ ਕਹੂੰ ਕਿਨੇ ਕਿਛ ਕਰਾਂ, ਆਪਲਾ ਕਰਤੂਤਾ ਤਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਤਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ, ਤਾਂ ਕੀ ਗਤਬਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸਕਾ ਕੀ ਆ ਸਭ ਪਰਿਵਾਣੇ, ਗੁਰ ਪ੍ਰਸ਼ਾਦ ਨਾਨਕ ਇਹੋ ਜਾਣ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਤਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦਾ ਭਗਵੰਤ, ਤਨ ਤਨ ਧਨ ਜਨ ਆਇਆ, ਜਿਸ ਗੁਰ ਪ੍ਰਸ਼ਾਦ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਣ ਕਾ ਇਹ ਸਵਾਉ, ਜਨ ਕੇ ਸੰਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰੀ, ਨਾਨਕ ਤਿਸ ਜਨ ਕੋ ਸਦਾ ਨਮਸਕਾਰੀ। ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੇ ਉਤਰੇ ਚਿੰਦ, ਆਸ ਅਨੰਤ ਤਿਆਗੋ ਤਰੰਗ, ਸੰਤ ਜਨਾ ਕੀ ਧੂੜ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਤਨ ਕੇ ਭਰ ਲਿਹੋ ਭੰਡਾਰੇ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੂ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਬਹੁ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਪੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਆਧਾਰ, ਆਪ ਤਰੇ ਲੋਕਹਿ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਂ ਕਾ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ, ਪ੍ਰਗਟ ਗੋਪਾਲ ਮਹਾਂਤ ਕੇ ਮਾਥੇ, ਨਾਨਕੇ ਉਧਰੇ ਤਿਨ ਕੈ ਸਾਥੇ, ਸਰਨ ਜੋਗ ਸੁਣ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਲਾਏ, ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੁਪਰਸਨ ਪਏ ਗੁਰਦੇਵ, ਪੂਰਨ ਹੋਏ ਸੇਵਕੀ ਸੇਲ, ਆਲ ਜੰਜਾਲ ਬੇਕਾਰ ਤਿਰਾਤੇ, ਰਾਮ ਨਾਮ ਸੁਣ ਰਸਨਾ ਕਹਿਤੇ, ਕਰ ਪ੍ਰਸ਼ਾਦ ਦਿਆ ਪ੍ਰਭਤਾਰੀ, ਨਾਨਕ ਨਿਭੇ ਖੇਪ ਹਮਾਰੀ, ਪ੍ਰਭ ਕੀ ਉਸਤਤੇ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਦਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉੱਚੇ ਪਾਏ ਅਸਥਾਨ, ਬਹੁਰ ਨਾ ਹੋਵੇ ਆਵਣ ਜਾਣ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬਤਾ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰਿਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਪਣੇ, ਗੁਰ ਨਾਨਕ ਨਾਮ ਬਚਨ ਮਨ ਸੁਣੇ, ਇਹ ਨਿਦਾਨ ਜਪੇ ਮਨ ਕੋਈ, ਸਭ ਜੁਗ ਮੈਂ ਤਾਂ ਕੀ ਗਤ ਹੋਈ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸ਼ਤਰੀ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰਿ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਪਰਾਧ ਸਾਧ ਸੰਗ ਮਿਟੈ, ਸੰਤ ਕੇ ਰਿਪਾ ਤੇ ਜਮ ਤੇ ਛੂਟੈ, ਜਾਂ ਕੈ ਮਸਤ ਕਰਮ ਪ੍ਰਭ ਪਾਈ, ਸਾਧ ਸਰਨ ਨਾਨਕ ਤੇ ਆਈ, ਜਿਸ ਮਨ ਬਸੈ ਸੁਣੇ ਲਾਈ ਪ੍ਰੀਤ,
तिस जाने आवे हरि प्रभ चीत।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰੁੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਹੈ ਗਰ ਨਾਉ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਵਹਿ ਜਾ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਦਿ ਦਰ ਕੇ ਸੇਵਕ ਪਰਿਵਾਰ, ਭਾਈ ਹਰਪਿੰਦਰ ਸਿੰਘ ਪਰਿਵਾਰ ਵੱਲ ਚਰਨਾਂ 'ਚ ਬੇਨਤੀ ਹੈ। ਕੀਤਾ ਲੋੜੀਏ ਕੰਮ ਸੁਹਰ ਪਿਆ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਸਾ ਕੀ ਹੈ। ਸਤ ਮਹਾਂਵਾਕ ਅਨੁਸਾਰ ਦਰਕਰ ਦੇ ਸੇਵਕ ਭਾਈ ਹਰਪਿੰਦਰ ਸਿੰਘ ਪਰਿਵਾਰ ਵੱਲੋਂ ਆਪਣੀ ਬੱਚੀ ਨਵਜੀਤ ਕੌਰ ਦੇ ਵਿਆਹ ਕਾਰਜਾਂ ਦੀ ਆਉਂਦੀਆਂ ਖੁਸ਼ੀਆਂ ਵਿੱਚ ਆਪਦਾ ਚਰਨ ਉਟਾਸ ਲੈਂਦ ਕਾਰਜਾਂ ਦੀ ਸਫਲਤਾ ਵਾਸਤੇ ਆਪਦਾ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਪਿੱਤਰ ਬਾਣੀ ਦੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਸ਼ਬਦ ਕੀਰਤਨ, ਛੇ ਪੁਣਨਾ ਸਾਹਿਬ ਜੀ ਕੇ ਗਾਇਨ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਕਿਰਪਾ ਕਰਨੀ ਸੁਮ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥਨ, ਬੱਚੀ ਸਿਰ 'ਤੇ ਮਿਹਰ ਪ੍ਰਾਰਥਕ, ਸਤ ਪਰਿਵਾਰ ਦੇ ਆਉਣ ਵਾਲੇ ਕਾਰਜ ਅੰਗ ਸੰਗ ਸਹਾਇਕ ਨਿਰਵਿਘਨਤਾ ਸਾਹਿਬ ਸੰਪੂਰਨਤਾ ਕਰਾਉਣੀਆਂ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਇਸ ਖੁਸ਼ੀਆਂ ਦੇ ਸੰਬੰਧਿਤ ਪਰਿਵਾਰ ਆਪ ਜੀ ਸੁਰੇ ਰੁਮਾਲ ਭੇਟ ਕਰਦੇ ਹਨ, ਅੰਗੀਕਾਰ ਕਰਨੇ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਅਰਦਾਸਾਂ ਹਨ ਸਤਿਗੁਰ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਸੇਵਕ ਪਰਿਵਾਰ ਨੂੰ ਭਾਈ ਸੁਰਿੰਦਰ ਸਿੰਘ, ਸਰਦਾਰ ਸੁਰਿੰਦਰ ਸਿੰਘ ਦੀ ਸਰਵਣ ਬਰਸੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਵਿਛੜੀ ਆਤਮ ਚਰਨਾ ਚਨਵਾਸ ਨੂੰ ਭਾਈ ਜੁਝਾਰ ਸਿੰਘ ਪਰਿਵਾਰ ਨੂੰ ਸੁਖ ਸ਼ਾਂਤੀ, ਚੜ੍ਹਦੀ ਕਲਾ ਅਰਦਾਸ ਬੇਨਤੀ ਕਰਨ, ਪਰਿਵਾਰਾਂ ਦੀ ਬੇਨਤੀਆਂ ਗੁਰੂ ਅਨੁਸਾਰ ਪ੍ਰਵਾਨ ਕਰਨੀਆਂ। ਸਤਿਗੁਰ ਜੀ ਸੁਖਮਨੀ ਸਾਹਿਬ ਪਾਠ ਜੀ ਕੀ ਅਰਦਾਸ, ਸ਼ਬਦ ਕੀਰਤਨਾ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਕ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ, ਦਰਸਨ ਪਰਸਿਐ ਗੁਰੂ ਕੈ

ਪ੍ਰਾਣ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਕੀਏ ਬਿਸਮਾਦ ਚੱਕ ਨੰਦ ਪੂਰਨ ਸਾਧ ਨਾ ਡੋਲੀਏ ਇਹ ਦੋਤ ਪ੍ਰਭ ਬਸੇ ਹਰ ਅਚੀਤ ਤਿੰਨ ਨਾਹੀ ਨਰਕਨਵਾਸ ਨਿਤ ਸਿਮਰ ਪ੍ਰਗੁਣਦਾਸ ਤੇ ਜਮਨਾ ਪੇਕੀ ਨੈਣ ਸੁਨ ਮੋਹੇ ਅਨੰਤ ਬੈਨ

ਚਲ ਤਲ ਮਈ ਅਲ ਸੋਏ ਘਰ ਬੰਦਨਾ ਲੱਖ ਵਾਰ ਥੰਕ ਵਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧੂ ਸੋਰ ਨਾਨਕ ਮਨ ਸਾਬੂਰ ਬਲਾਬਲ ਮਹੱਲਾ ਵਜੋ ਪ੍ਰਭ ਜਨਮ ਮਰਨ ਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮੇਟ ਹਰ ਹਰ ਰੰਗ ਕਰਨ ਦਿਆਲ ਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸਵਾਮੀ ਦੀਨਾ ਨਾਥ ਦਿਆਲ ਜਾਚੂ ਸੰਤਰਵਾ ਰਹੋ ਸੰਸਾਰ ਵਿਖਿਆ ਗੋਬ ਤਮ ਗਿਆਨ ਮੋਦ ਗੋਬ ਗੈ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਜ ਬਿਨਾ ਨਿਠਾਉ ਨਾਨਕਾ ਬਲ ਬਲ ਜਾਉ ਲੋਭ ਮੋਹ ਬਾਣੀ ਦੇਹ ਬਿਨ ਭਜਨ ਹੋਵਦ ਕੇ ਜਮਦੂਤ ਮਹਾਪਿਆਨ ਚਿਤ ਗੁਪਤ ਕਰਮੇ ਜਾਣ ਦਿਨ ਰਹਿਣ ਸਾਖ ਸੁਨਾਏ ਨਾਨਕਾ ਹਰ ਸਰਨਾਏ ਭੈ ਪੰਜ ਨਾਮ ਉਰਾਰ ਕਰ ਦਇਆ ਪਤਰਦਾਰ

ਦੇ ਰਖਾਦ ਹਰ ਗੁਣ ਨਿਧ ਗੋਪਾਲ ਸਰਬ ਕਣ ਪ੍ਰਭਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨਾਸ ਇੱਕ ਨਿਮਕ ਰਹਿ ਨ ਜਾਏ ਬਟ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸੰਹੇਤ ਅਲ ਕਮਲ ਬਿਨਾ ਬੇਤ ਜੋ ਚਕਵੀ ਸੂਰਜ ਆਸ ਨਾਨਕ ਚਰਨ ਵਿਆਸ ਜੋ ਤਰਨ ਭਰਤ ਬਰਾਨ ਜੋ ਲੋਭੀਏ ਤਨ ਦਾਨ ਜੋ ਦੋਦ ਜਲਿਆ ਸੰਯੋਗ ਜੋ ਮਾਂ ਖੁਦਿਆਸ ਭੋਗ

ਸਾਧ ਸੰਗ ਜਸ ਗਾਏ ਹਰ ਬੈ ਜੈ ਰਕੇ ਮਰਾਰ ਹਰ ਨਾਨਕ ਸਰਨ ਦੁਆਰ ਬਲਾਵਲ ਮਹੱਲਾ ਪਹਿਲਾ ਕਿਰਤੀ ਕਰ ਦਸਵਾਂ ਜਤ ਏਕ ਓਂਕਾਰ ਸਤਿਗੁਰ ਸਾਧ ਏਕਮ ਏਕਮਕਾਰ ਨਿਰਾਲਾ ਅਮਰ ਜੋਨੀ ਜਤਨ ਜਾਲਾ ਅਗਮ ਗੁਆਚਰ ਰੂਪ ਨੇਖਿਆ ਕੁਆਚਤ ਕੁਆਚਤ ਕਟ ਕਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਾ ਜਪ ਜਾਪੂ ਬਿਨ ਜਗਦੀਸੇ ਗੁਰ ਕੇ ਸ਼ਬਦ ਮਹਿਲ ਕਰਦੀ ਸੇ ਰਹੋ ਦੂਜੇ ਪਾਏ ਲਗੇ ਪਛਤਾਣੇ ਜਮ ਦਰਵਾਜ਼ੇ ਆਵਣ ਜਾਣੇ ਕਿਆ ਲੈ ਆਵੈ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਝੋਟਾਂ ਖਾਏ ਬਿਨ ਗੁਰ ਸ਼ਬਦ ਨਾ ਛੂਟਣ ਕੋਏ ਪਖੰਡ ਕੀਨੇ ਮੁਕਤ ਨ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਹੋੜ ਜੋੜ ਛੋੜ ਤਰਤ ਕਾਸ ਕੀਏ ਬੈਸਣ ਕੋ ਥਾਓ ਰਾਤ ਦਿਨ ਕੀਏ ਪਵਾਓ ਜਿਨ ਕੀਏ ਕਰ ਵੇਖਣ ਹਾਰਾ ਅਵਰਨ ਦੂਜਾ ਸਿਰਜਣ ਹਾਰਾ

ਸਾ ਜੀ ਸੋ ਕੀਮਤ ਪਾਵੇ, ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੇ ਕਿਸੇ ਆਕਾਂ ਦੋਰਾ, ਚੌਥ ਵਾਏ ਚਾਰੇ ਬੇਦਾ, ਖਾਣੀ ਚਾਰੇ ਬਾਣੀ ਬੇਦਾ, ਅੱਠ ਦਸਾ ਖੜਦੀ ਨਪਾਏ, ਸੋ ਪੂਜੇ ਜਿਸ ਆਵ ਜਾਏ, ਤੀਨ ਸਮਾਵੇ ਚੌਥੇ ਵਾਸਾ, ਪ੍ਰਣਵਿਤ ਨਾਨਕ ਹਮ ਤਾਂ ਕੇ ਦਾਸਾ, ਪੰਚਮੀ ਪੰਚ ਪੂਤ ਬੈਤਾਲਾ, ਆਪ ਗੋਚਰ ਬਰਖਾਲਾ, ਇੱਕ ਭਰਮ ਭੂਕੇ ਮੋਹ ਪਿਆਸੇ, ਇੱਕ ਰਸ ਚਾਕ ਸ਼ਬਦ ਰਸੇ, ਇੱਕ ਰੰਗ ਰਾਤੇ ਇੱਕ ਮਰਦੋਰ, ਇੱਕ ਦਰ ਕਰ ਸਾਚੇ ਦੇਖ ਦੂਰ, ਝੂਠੇ ਕੋ ਨਾਹੀ ਪਤ ਨਾਉ, ਕਬੂ ਨਾ ਸੁਚਾ ਕਾਲਾ ਕਹੋ, ਪਿੰਜਰ ਪੰਕੀ ਬੰਦਿਆ ਕੋਏ, ਫੇਰੀ ਵਰਮੇ ਮੁਕਤ ਨਾ ਹੋਏ, ਜੋ ਛੂਟੇ ਜਾਂ ਕਦੋਂ ਲੜਾਏ, ਗੁਰਮਤ ਮੇਲੇ ਭਗਤ ਲੜਾਏ, ਖਾਟੀ ਖਾਟ ਦਰਸ਼ਨ ਪ੍ਰਭ ਸਾਜੇ, ਅਨੰਦ ਸ਼ਬਦ ਨਿਰਾਲਾ ਵਾਜੇ, ਜੀ ਪ੍ਰਭਾਵੇ ਤਾਂ ਮਹਿਲ ਬੁਲਾਵੇ, ਸ਼ਬਦ ਮੇਲੇ ਤਾਂ ਪਦ ਪਾਵੇ, ਘਰ ਘਰ ਬੇਸ ਖਪੇ ਚਲ ਜਾਵੇ, ਸਾਚੇ ਸਾਚੇ ਸਾਚ ਸਮਾਵੇ, ਸਪਤਮੀ ਸਤ ਸੰਤੋਖ ਸਰੀਰ, ਸਾਤ ਸਮੁੰਦ ਬਰੇ ਨਿਰਮਲ ਨੀਰ, ਮੱਜਨ ਸੀਲ ਸੱਚ ਹਿਰਦੇ ਵਿਚਾਰ, ਗੁਰ ਕੇ ਸ਼ਬਦ ਭਾਵੇ ਸਭ ਬਾਰ, ਮਨ ਸਾਚਾ ਮੁਖ ਸੱਚ ਉਪਾਏ, ਸਾਚ ਨਿਸਾਣੇ ਢਾਗ ਨ ਪਾਏ, ਅਠਮੀ ਅੱਠ ਸਹਿਤ ਬਸਾਜੇ, ਸੱਚ ਨੇ ਕੇਵਲ ਕਰਮ ਰਾਦੇ, ਪੌਣ ਪਾਣੀ ਅਗਨੀ ਬਿਸਰਾਓ, ਤਹੀ ਨਿਰੰਜਣ ਸਾਚਾ ਨਾਓ, ਤਨਵੇ ਮਨੁਆ ਰਿਆਲ ਬੁਲਾਏ, ਪ੍ਰਣਵਿਤ ਨਾਨਕ ਕਾਲ ਨਖਾਏ।

ਯੋਗ ਦਸਵੀਂ ਨਾਮ ਦਾਨ ਇਸ ਨਾਨ ਅੰਦਰ ਮਜਨ ਸੱਚਾ ਗੁਣ ਗਿਆਨ ਸਾਚੇ ਮੈਲ ਨਾ ਲਾਗੇ ਭਰਮ ਪੋ ਭਾਗੇ ਬਿਲਮ ਨ ਤੁਲਟਸ ਘਾਚੇ ਦਾਗੇ ਜਿਉ ਤਾਗਾ ਜਗੇਵੇਂ ਜਾਣੋ ਅਸਰ ਚੀਤ ਸਾਚ ਰੰਗ ਮਾਣੋ ਇਕਾਦਸੀ ਇਕ ਹਿਰਦੇ ਉਠਾਏ ਹਿੰਸਾ ਮਮਤਾ ਮੋਹ ਜਗਾਏ ਫਲ ਪਾਵੇ ਵਰਤਾ ਤਮਚੀਨੇ ਬਖੰਡ ਰਾਚ ਤਤ ਨਿਬੀਨੇ ਨਿਰਮਲ ਨਿਰਾਹਾਰ ਨਿਹ ਕੇਵਲ ਸੁੱਚੇ ਸਾਚੇ ਨਾ ਲਾਗੇ ਮਲ ਜੈ ਦੇ ਕੋ ਤੈ ਏਕੋ ਏਕਾ ਹੋਰ ਜੀ ਉਪਾਏ ਵੇਕੋ ਵੇਕਾ ਫਲੋਹਾਰ ਕੀਏ ਬਲ ਜਾਏ ਰਸ ਖਸ ਖਾਏ ਸਾਸ ਗੁਆਏ

ਕਰਮ ਸਾਜ ਗੁਆਏ ਦੁਆਦਸ ਮੁੰਦਰਾ ਮਨ ਸੂਤਾ ਐਨਸ ਜਾਗੇ ਕਬੂ ਨ ਸੂਤਾ ਜਾਗਤ ਜਾਗ ਰਹੇ ਲਿਵਲਾਏ ਗੁਰਪ੍ਰਚੇਤ ਕਾਲ ਨ ਖਾਏ ਅਤੀਤ ਪਏ ਮਾਰੇ ਪਹਿਰਾਈ ਪ੍ਰਣਵਿਤ ਨਾਨਕ ਤੈ ਲੋ ਲਾਈ ਦੁਆਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਪਿਤਰ ਰਾਣੇ ਵਰਤੀ ਵਰਤ ਰਹੇ ਨੇ ਕਾਮ ਜਪਾ ਜਾਪ ਜਪੇ ਮੁਖ ਨਾਮ ਤੀਨ ਭਵਨ ਮੈਂ ਕੋ ਜਾਣੇ ਸਾਫ ਸੁੱਚ ਸੰਯਮ ਸਾਚ ਪਛਾਣੇ ਤੇਰਸ ਤਰਵਰ ਸਮੰਦ ਗੰਧਾਰੇ ਅੰਮ੍ਰਿਤ ਮੋਲ ਸਿਖਰ ਲਿਵਤਾਰੇ ਡਰ ਡਰ ਮਰੇ ਨਾ ਮੁੰਡੇ ਕੋਏ ਨਿਡਰ ਬੂਡ ਮਰੇ ਬਲ ਕੋਏ ਡਰ ਮੈਂ ਕਰ ਕਰ ਮੈਂ ਡਰ ਜਾਣੇ ਤਖਤ ਨਿਵਾਸ ਸੱਚ ਮਨ ਬਾਣੇ ਚੌਦਸ ਚੌਥੇ ਥਾਂ ਲੈ ਪਾਏ ਰਾਜਸ ਤਾਮਸ ਸਤਕਾਲ ਸੁਆਏ ਸਸੀਆਂ ਰੰਗੇ ਕਰ ਸੂਰ ਸੁਆਏ ਜੋਗ ਜੋਗਤੀ ਕੀਮਤ ਪਾਏ ਚੌਦਸ ਪਵਨ ਪਰਤਾਲ ਸੁਆਏ ਖੰਡ ਬ੍ਰਹਿਮੰਡ ਰਹਿਲ ਬੁਲਾਏ ਅਮਾਵਸਿਆ ਚੰਦ ਗੁਪਤ ਗਹਿਣਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸੀਆਂ ਗਗਨ ਜੋਤ ਤੇ ਲੋਈ ਘਰ ਘਰ ਵੇਖੇ ਘਰ ਦਾ ਸੋਈ ਗੁਰਤੇ ਦਿਸੇ ਗੁਰਤੇ ਦਿਸੇ ਸੋ ਤੁਸੀਂ ਮਾਏ ਮਨੋ ਬੋਲੇ ਆਵੇ ਜਾਏ ਘਰ ਦਰ ਤਾਪ ਸਿਰਥਾਂ ਸਾਵੇ ਆਵ ਛਣੇ ਜਾਂ ਸਤਿਗੁਰ ਪਾਵੇ ਜੈ ਆਸਾ ਤੈ ਬਿਨਸ ਮਨਾਸਾ ਫੂਟੇ ਖਬਰ ਦੁਬਦੇ ਮਨਸਾ

ਸਤ ਕਰ ਦਸਵਾਂ ਏਕ ਓਂਕਾਰ ਸਤਿਗੁਰ ਆਦਿਤ ਵਾਰ ਪੁਰਖ ਹੈ ਸੋਈ ਆਪੇ ਵਰਤੇ ਅਵਰਨ ਕੋਈ ਓਤ ਬੋਤ ਜਗ ਰਹਿ ਬਰੋਈ ਆਪੇ ਕਰਤਾ ਕਰੇ ਸੋਈ ਨਾਮ ਤੇ ਸਦਾ ਹੋਈ ਗੁਰਮੁਖ ਵਿਰਲਾ ਬੁਝੇ ਕੋਈ ਹਿਰਦੇ ਜਪਨੀ ਜਪੋ ਗੁਣਦਾਸਾ ਹਰ ਗਮ ਗੋਚਰ ਪਰਮਪਰ ਸਵਾਮੀ ਜਨ ਪਗ ਲਾਗ ਤਿਆਵੋ ਹੋਏ ਦਸ ਦਸਾ ਰਹੋ ਸੋਮਵਾਰ ਸੱਚ ਰਹਿ ਸਵਾਏ ਤਿਸਕੀ ਕੀਮਤ ਕਈ ਨਾ ਜਾਏ ਆਖ ਆਖ ਰਹੇ ਸਭ ਲੈ ਬੁਲਾਏ ਜਿਸ ਦੇ ਵੇ ਤਿਸ ਬੱਲੇ ਪਾਏ ਅਗਮ ਗੋਚਰ ਲਖਣ ਜਾਏ ਗੁਰ ਕੇ ਸ਼ਬਦ ਹਰ ਰਿਆ ਸਵਾਏ ਮੰਗਲ ਮਾਇਆ ਮੋਹ ਮਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਜਾਏ ਸੋਈ ਮੁੰਜੇ ਗੁਰ ਕੇ ਸ਼ਬਦ ਦਰਕਰ ਸੂਜੇ ਪ੍ਰੇਮ ਭਗਤ ਕਰੇ ਲਵਲਾਏ ਹਉਮੈ ਮਮਤਾ ਸ਼ਬਦ ਜਲਾਏ ਬਦਵਾਰ ਆਪੇ ਬਨਸਾਰ ਗੁਰਮੁਖ ਕਰਨੀ ਸ਼ਬਦ ਚਾਰ ਨਾਮ ਰਤੇ ਮਨ ਨਮਲ ਹੋਏ ਹਰ ਗੁਣ ਗਾਵੇ ਹਉਮੈ ਮਲ ਖੋਏ ਦਰ ਸੱਚੇ ਸਤ ਸੋਭਾ ਵਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਨ ਹਰ ਜੋ ਦੇਵੇ ਤਿਸ ਕੋ ਬਲ ਜਾਈਏ ਗੁਰਵਰ ਸਾਦੀ ਆਪ ਗਵਾਈਏ ਨਾਨਕ ਨਾਮ ਰਖੋ ਉਤਾਰ ਦੇਵਨ ਹਾਰੇ ਕੋ ਜਕਾਰ ਵੀਰਵਾਰ ਵੀਰ ਪਰਮ ਲਾਏ ਪ੍ਰੇਤ ਪੂਤ ਸਭ ਦੂਜੇ ਲਾਏ

ਚੌਕਰ ਵਾਰ ਪ੍ਰਭ ਰਿਆ ਸਵਾਹੀ ਆਪ ਪਾਏ ਸਭ ਕਿਵੇਂ ਸਵਾਹੀ ਗੁਰਮੁਖ ਹੋਏ ਸੋ ਕਰੇ ਵਿਚਾਰ ਸੱਚ ਸੰਜਮ ਕਰਨੀ ਆਕਾਰ ਵਰਤ ਨਿਯਮ ਨਿਤਾ ਵਰਤ ਪੂਜਾ ਬਿਨਮੁ ਜੇ ਸਭ ਪਾਉ ਦੂਜਾ ਸ਼ਨਿਚਰ ਵਾਰ ਸਾਉਣ ਸਾਧ ਵਿਚਾਰ ਹਾਮੇ ਮੇਰਾ ਪਰਮੇ ਸੰਸਾਰ ਮਨਮੁਖੰਦਾ ਦੂਜੇ ਪਾਏ ਜੰਤਰ ਵਾਦਾ ਝੋਟਾ ਖਾਏ ਗਰਮ ਸਾਦੀ ਸਦਾ ਸੁਆਏ ਸੱਚ ਕਰਨੀ ਸਾ ਚਲ ਲਾਏ ਸਤਿਗੁਰ ਸੇਵੇ ਸੇਵਣ ਬਾਗੀ ਹਉਮੈ ਮਾਰ ਸੱਚ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਪਾਏ ਤੋ ਸੰਗਰਾਤਾ ਲੇ ਮਲਾਏ ਇੱਕ ਸੇ ਦੂਜਾ ਨਾਈ ਕੋਏ ਗੁਰਮੁਖ ਬੁਝੇ ਸੋਜੀ ਹੋਏ ਪੰਦਰਾਂ ਦਿੱਤੀ ਤੈ ਸਤ ਵਾਰ ਮਹਾਰਤੀ ਆਵੇ ਵਾਰ ਵਾਰ ਦਿਨ ਸੁਰੈਣ ਤਿਵੇ ਸੰਸਾਰ ਆਵਾ ਗੌਣ ਕੀਆ ਕਰਤਾਰ ਨਿਚਲ ਸਾਚ ਰਿਆ ਕਲਤਾਰ ਨਾਨਕ ਗੁਰਮੁਖ ਬੁਝੇ ਕੋ ਸ਼ਬਦ ਵਿਚਾਰ ਬੁਲਾਵਲ ਮੁਹੱਲਾ ਤੀਜਾ ਆਦ ਵਰਖਾ ਪੇ ਸਿਰ ਸਾਜੇ ਜੀ ਜੰਤ ਭਾਵੇਂ ਬਾਜੇ ਦੂਜੇ ਪਾਏ ਪਰਮਜ ਲਾਗੇ ਆਵੇ ਜਾਵੇ ਮਰੇ ਪਾਗੇ ਸਤਿਗੁਰ ਬੈਠਿਆ ਸਵਜੀ ਪਾਏ ਪ੍ਰਪੰਚ ਚੁਕੇ ਸੱਚ ਸਵਾਏ ਜਾਂ ਕੇ ਮਾਤਕ ਲਿਖਿਆ ਲੇਖ ਤਾਂ ਕਿ ਮਨ ਵਸਿਆ ਪ੍ਰਭ ਏਕ ਰਹੋ ਸਰੈਟ ਪਾਏ ਆਪੇ ਸਭ ਏਕੇ ਕੋਈ ਨਾ ਮੇਟੇ ਤੇਰੇ ਲੇਖੇ ਸਿੱਧ ਸਾਧਕ ਜੇ ਕੋ ਕਹਿ ਕਹਾਏ ਪਰਮੇ ਬੋਲਾ ਆਵੇ ਜਾਏ ਸਤਿਗੁਰ ਸੇਵੇ ਸੋ ਜਨਮੂਜੇ ਹਮੇ ਮਾਰੇ ਤਾਂ ਦਸ ਹੋਜੇ ਏਕਸ ਤੇ ਸਭ ਦੂਜਾ ਹੋਆ ਏਕੋ ਵਰਤੇ ਅਵਰਨ ਬੀਆ ਦੂਜੇ ਤੇਜੇ ਕੋ ਜਾਣੇ ਗੁਰ ਕੇ ਸ਼ਬਦ ਹਰ ਧਰਨੇ ਸਾਣੇ ਸਤਿਗੁਰ ਬੇਟੇ ਤਾਂ ਏਕੋ ਵਾਏ ਵਿੱਚ ਦੂਜਾ ਠਾਕਰ ਹਾਏ ਜਸਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸਾਕੇ ਖੋਏ ਸਾਹਿਬ ਕੀ ਸੇਵਕ ਰਹੇ ਸ਼ਰਨਾਈ ਆਪੇ ਬਖਸ਼ੇ ਤੇ ਵਡਿਆਈ ਤੇ ਤਿਉਬਰ ਨਾਹੀ ਕੋਏ ਕੌਣ ਡਰੇ ਡਰ ਕੇ ਸਿਖਾਏ ਗੁਰਮਤੀ ਸਾਂਤ ਵਸੇ ਸਰੀਰ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁਖ ਪਾਏ ਨਾਮੇ ਰਾਤੇ ਸਹਿਜ ਸੁਹਾਏ ਨਾਨਕ ਗੁਰਮੁਖ ਵੇਖੇ ਦੂਰ ਮੇਰਾ ਪ੍ਰਭ ਸਦ ਰਿਹਾ ਭਰਪੂਰ ਇੱਕ ਸੇਵਕ ਇੱਕ ਭਰਮ ਬੁਲਾਏ ਆਪੇ ਕਰੇ ਹਰਿ ਆਪ ਕਰਾਏ ਇੱਕੋ ਵਰਦੇ ਅਵਰਨ ਕੋਏ ਮਨ ਰੋਸ ਕੀਜੇ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰ ਦਸ ਸੱਚੇ ਸੱਚੇ ਵਿਚਾਰੀ ਦਿੱਤੀ ਵਾਰ ਸਭ ਸ਼ਬਦ ਸਵਾਏ ਸਤਿਗੁਰ ਸੇਵੇ ਤਾਂ ਫਲ ਪਾਏ ਦਿੱਤੀ ਵਾਰ ਸਭ ਆਵੇ ਜਾਏ ਗੁਰ ਸ਼ਬਦ ਨਿਚਲ ਸਦਾ ਸੱਚ ਸਵਾਏ ਦਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੇਂ ਸਭ ਪਰਮੇ ਕਾਚੇ ਮਨਮੁਖ ਮਰੇ ਮਰ ਮੇ ਗਤੀ ਜਾਏ ਇੱਕ ਨ ਚੇਤੇ ਦੂਜੇ ਲੋਭਾਏ ਅਜੇ ਤਾਂ ਮਿੰਡੀਆ ਗਿਆਨ ਧਾਰ ਬਿਨ ਸ਼ਬਦੇ ਕਿਉਂ ਪਾਏ ਬਾਰ ਆਪ ਪਾਏ ਭਾਵਨ ਹਾਰ ਆਪੇ ਕੀਰਤਨ ਗੁਰ ਵਿਚਾਰ ਬਹੁਤੇ ਵੇਖ ਕਰੇ ਬੇਗਤਾਰੀ ਪਾਪਾ ਵਰਮੇ ਕਾਚੀ ਸਾਰੀ ਐਤੇ ਸੁੱਖ ਨਾ ਆਗੇ ਹੋਏ ਮਨ ਕਮੂਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਕਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਏ ਇਹ ਦਿੱਤੀ ਵਾਰ ਦੂਜਾ ਸੋਏ ਸਤਿਗੁਰ ਵਾਜੋਂ ਅੰਤ ਗੁਵਾਰ ਦਿੱਤੀ ਵਾਰ ਸੇਵੇ ਮੁਕਤ ਗੁਵਾਰ ਨਾਨਕ ਗੁਰਮੁਖ ਬੁਝੇ ਸੋਜੀ ਪਾਏ ਇਕਤ ਨਾਮ ਸਦਾ ਰਿਆ ਸਮਾਏ ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਂਕਾਰ ਸਤਿਗੁਰ ਸਾਧ ਮੁੱਦ ਨਵੇਲਣਿਆ ਗੋਏ ਲਾਈ ਰਾਮ ਮਟਕੀ ਟਾਰ ਤਰੀ ਹਰ ਲਿਓ ਲਾਈ ਰਾਮ ਲਿਓ ਲਾਏ ਹਰ ਸਿਓ ਰਹੀ ਗੋਇਲ ਸਹਿਜ ਸ਼ਬਦ ਸਿਗਾਰੀਆ ਕਰ ਜੋੜ ਗੁਰਪੈ ਕਰ ਬਿਨੰਦੀ ਮਿਲੋ ਸਾਚ ਪਿਆਰੀਆ ਧਨ ਪਾਏ ਬਗਦੀਨ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁਦਨ ਵੇਲ ਸੁੰਦਰ ਦੇਖ ਪਿਰ ਸਿਧਾਰਿਆ
ਸਾਚਨ ਵੇਲਣੀਏ ਜੋ ਬਨਵਾਲੀ ਰਾਮ ਆਓ ਨਾ ਜਾਓ ਕਹੀਂ ਆਪਣੇ ਸਹਿ ਨਾਲੀ ਰਾਮ ਨਹਿ ਆਪਣੇ ਸੰਗਦਾਸੀ ਮੈਂ ਭਗਤ ਹਰ ਕੀ ਪਾਵੇ ਆਗਾਸ ਬੋਧ ਕਰ ਕਰੀਏ ਸਹਿ ਜਪਰਾ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਾਵੇ ਸਾਜ ਪਿਆਰਿਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰਿਆ ਸ੍ਰੀ ਧਰ ਮੋਹਣੀ ਬੇ ਸੰਗੋਤੀ ਰਾਮ ਗੁਰ ਕੇ ਪਾਏ ਚਲੋ ਸਾਚ ਸੰਗੋਤੀ ਰਾਮ ਧਨ ਸਾਚ ਸੰਗੋਤੀ ਹਰ ਸੰਗੋਤੀ ਸੰਗ ਸਕੀ ਸਹੇਲੀਆਂ ਇੱਕ ਪਾਏ ਇੱਕ ਮਨ ਨਾ ਵਸਿਆ ਸਤ ਗੁਰੂ ਹਮੇਲੀਆ ਦਿਨ ਰਹਿਣ ਘੜੀ ਨਾ ਚ ਸਵਿਸਰੇ ਸਾਂ ਸਾਂਸ ਨਿਰੰਜਣੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਬਹੁ ਭਜਨੋ ਜੋਤ ਸਵਾਇੜੇ ਤ੍ਰਿਪਵਨ ਸਾਰੇ ਰਾਮ ਘਟ ਘਟ ਰਵਰਿਆ ਅਲਖ ਬਾਰੇ ਰਾਮ ਅਲਖ ਬਾਰ ਬਾਰ ਸਾਚਾ ਆਪ ਮਾਰ ਮਿਲਾਈਏ ਹਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਕਰੀ ਬਾਣੀ ਤਾਰ ਤਾਰਨ ਹਾਰਿਆ ਹਰਨਾਮ ਅਮਰਤ ਚਾਰ ਦੇਵਤੀ ਨਾਨਕਾ ਔਰ ਤਾਰਿਆ ਬਲਾ ਬਲ ਮਹਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਗਾਸੀ ਰਾਮ ਮੋਹੇ ਪ੍ਰੇਮ ਪ੍ਰੇ ਪ੍ਰਭ ਬਨਾਸੀ ਰਾਮ ਅਵੰਗ ਤੋ ਹਰਨਾਥ ਨਾਤੇ ਤਿਸੇ ਪਾਵੇ ਸੋਧੀਏ ਕਿਰਪਾ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਧਿਆਨ ਮੋਜਾ ਹਰਨਾਮ ਅੰਤਰ ਵਸ ਰਹੇ ਬੇਬਾਨੀ ਹਟ ਨ ਜਾਣਾ ਨਾਨਕ ਸੱਚ ਗਹਿ ਰਹੇ ਪਿੰਡੀ ਰਹਿਣ ਬਲੀ ਦਿਨ ਸੁਸਵਾਏ ਰਾਮ ਨਿਜ ਕਰ ਸੋਧੜੀਏ ਬਿਰਮ ਜਗਾਏ ਰਾਮ ਨਮ ਹਾੜ ਨਵ ਤਨ ਸ਼ਬਦ ਜਾਗੀ ਆਪਣੇ ਪ੍ਰਬਾਣੀਆਂ ਤਜ ਕੋਟ ਕਵਟ ਸੁਭਾਏ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਰ ਕੰਠੇ ਸਾਜ ਸ਼ਬਦ ਸਾਣੀਆਂ ਕਰ ਜੋੜ ਨਾਨਕ ਸਾਜ ਮੰਗੇ ਨਦਰ ਕਰ ਤੁਧ ਬਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜੇ ਸੁਣ ਮੰਨੜੀ ਅਕਤ ਗਾਣੀ ਰਾਮ ਅਕਤ ਗਾਣੀ ਬਾਂਦਰ ਬਾਣੀ ਕੋਵੇਲਾ ਗੁਰ ਮੂਜੇ ਉਹ ਸ਼ਬਦ ਸੁਹਾਏ ਆ ਗਾਏ ਤਰਪਾਵਣ ਸੋਜੀ ਸੂਜੇ ਰਾਇਆ ਦੇਤਾ ਪਰਮਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਿਆ ਸਰਵ ਟਾਈ ਨਾਨਕਾਰ ਸਾਰਿਆ ਮੈਲ ਬੁਲਾਈਣਗੇ ਭਗਤ ਸੁਨੇਹੀ ਰਾਮ ਗੁਰਮਤ ਮਨ ਰਹਿ ਸੀ ਸੀ ਜਸ ਦੇਹੀ ਰਾਮ ਮਨ ਮਾਰ ਜੇ ਸਭ ਸੀਜੇ ਤ੍ਰੈ ਲੋਕ ਨਾਲ ਜਾਣੇ ਮਨ ਡੀਗ ਡੋਲ ਨਾ ਜਾਏ ਕਰਦੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੋ ਕਸਮ ਮੇਰਾ ਮੈਂ ਤਾਣ ਤਕਿਆ ਤੇਰੋ ਸਾਜ ਸੋਚਾ ਸਦਾ ਨਾਨਕ ਗੁਰ ਸ਼ਬਦ ਚਗਨ ਮੇਰੋ ਸ਼ਾਂਤ ਬਲਾਵਲ ਮਹੱਲਾ ਚੌਥਾ ਮੰਗਲ ਏਕ ਓਂਕਾਰ ਸੰਸਾਰ ਮੇਰਾ ਹਰ ਪ੍ਰਭ ਸਿਜ ਆਇਆ ਮਨ ਸੁਖ ਸੁਮਣ ਰਾਮ ਗੁਰ ਤੁੱਟੇ ਹਰ ਪ੍ਰਭ ਆਇਆ ਰੰਗ ਰਲੀਆਂ ਮਣ ਰਾਮ ਮਣ ਬਾਗੀਆਂ ਸੁਹਾਗਣੀ ਹਰ ਮਸਤਕ ਮਣ ਰਾਮ ਹਰ ਪ੍ਰਭ ਹਰ ਸੁਹਾਗ ਨਾਨਕ ਮਨ ਪਣ ਰਾਮ ਨਿਮਾਣਿਆ ਹਰ ਮਾਣ ਹਰ ਪ੍ਰਭ ਆਪੇ ਰਾਮ ਗੁਰਮੁਖਾਉ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮੁਲਾਇਆ ਹਰ ਹਰ ਰਸ ਰਾਪੇ ਰਾਮ ਮਾਨਸ ਜਨਮ ਹਰ ਭਾਈ ਹਰ ਰਾਵਣ ਮੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਨ ਮਾਨਸ ਜਮਨਾ ਪਾਇਆ ਤਨ ਭਾਗ ਮੰਧੇਰਾ ਰਾਮ ਹਰ ਹਰ ਹਰ ਰਾਗ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਗਮ ਦੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਜਲ ਹਰ ਨਾਮ ਹੈ ਗੁਰਮੁਖ ਅਰਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉ ਜਲ ਬਿਨ ਮੀਨਾ ਰਾਮ ਸਰਵ ਜਨ ਹਰ ਪਾਇਆ ਨਾਨਕ ਪ੍ਰਭ ਕੀ ਨਾ ਰਾਮ ਬੁਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭਾ ਸੱਜਣ ਲੋੜ ਲੋ ਮਨ ਵਸੇ ਵਡਭਾਗ ਗੁਰ ਮੋਹਰੇ ਵੇਖਾ ਲਿਆ ਨਾਨਕ ਹਰ ਲਿਵ ਲਾਗ ਸ਼ਾਂਤਾ ਮੇਰਾ ਹਰ ਪ੍ਰਭ ਰਾਵਣ ਆਇਆ ਹਉਮੈ ਬਿਕ ਝਾਗੇ ਰਾਮ ਗੁਰਮਤ ਆ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਵਰਗਾਸਿਆ ਗੁਰ ਗਿਆਨੀ ਜਾਗੇ ਰਾਮ
ਜਨ ਨਾਨਕ ਹਰ ਪ੍ਰਭਾਈ ਪੂਰੇ ਵਡਭਾਗੀ ਰਾਮ ਮੇਰਾ ਹਰ ਪ੍ਰਭ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਭ ਆਇਆ ਹਰ ਲਿਵਲਾਈ ਰਾਮ ਗਿਆਨ ਦੇਰ ਕੱਢਿਆ ਜੋਤ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਧਾਰ ਹਰ ਨਾਮ ਸਮਾਈ ਰਾਮ ਤਨ ਹਰ ਪ੍ਰਭ ਪਿਆਰੇ ਰਾਵਿਆ ਜਾ ਹਰ ਪ੍ਰਭ ਆਈ ਰਾਮ ਅੱਖੀ ਪ੍ਰੇਮ ਕਸਾਈਆਂ ਜਾ ਮਿਲਕ ਮਸਾਈ ਰਾਮ ਗੁਰਪੁਰੇ ਹਰ ਮੇਲਿਆ ਹਰ ਸੇ ਗਾਈ ਰਾਮ ਜਨ ਨਾਨਕ ਨਾਮ ਵਿਖਸਿਆ ਹਰ ਲਵਲਾਈ ਰਾਮ ਹਮ ਮੂਰਖ ਮੁਗਧ ਮਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸਾਬਾਸ ਹੈ ਜਿਨ ਹੋਮੇ ਮਾਰੀ ਰਾਮ ਜਿਣ ਵਡਭਾਗੀ ਵਡਭਾਗ ਹੈ ਹਰ ਹਰ ਹਰ ਧਾਰੀ ਰਾਮ ਜਨ ਨਾਨਕ ਨਾਮ ਸਲਾਹ ਤੂ ਨਾਮੇ ਬਲਹਾਰੀ ਰਾਮ ਮਲਾਵਲ ਮਹੱਲਾ ਪੰਜਵਾਂ ਸ਼ਾਂਤ ਏਕ ਓਂਕਾਰ ਸਤਿਗੁਰ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਸਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਂਗੇ ਵੰਡ ਪਾਂਗੇ ਕਵ ਮਿਲੀਏ ਪੁਰਬਤੇ ਸਹਿ ਜੇ ਸਮਾਈਏ ਗੁਣ ਪਾਈਏ ਤੇ ਹੋ ਸਕੀਏ ਮੋਹੇ ਮਤੇ ਜਿੰਦ ਰਹਿਣ ਟਾਡੀ ਕਰੋ ਸੇਵਾ ਪ੍ਰਭ ਕਮਨ ਜੋਤੀ ਪਾਇਆ ਬਿਨਵੰਤ ਨਾਨਕ ਕਰੋਗੇ ਬਾਲ ਹੋ ਮੋਹੇ ਲੜਾਇਆ ਭਇਆ ਸਮਾਹੜਾ ਰਤਨ ਵਿਸਾ ਰਾਮ ਖੋਜੀ ਖੋਜ ਲਦਾ ਹਰ ਸੰਤਨ ਬਹਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਰਦੇ ਕਰਦ ਵਿਚਾਰੋ ਇੱਕ ਜੇ ਤਿੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਕਰ ਬਿਨੰਤੀ ਮਿਲ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਗਮ ਦਾ ਸਾਹ ਟਲ ਗਣਿਆ ਪੂਰਨ ਸੰਯੋਗੋ ਰਾਮ ਸੋਕੇ ਸੂ ਵਿਆ ਗਯਾ ਜੋਗੋ ਰਾਮ ਮਿਲ ਸੰਤ ਆਏ ਪ੍ਰਭ ਦਾਏ ਬਣੇ ਚਰਜ ਜਾਨੀਆਂ ਮਿਲ ਕਤਰ ਹੋਏ ਸਹਿ ਟੋਏ ਮਨ ਉਪਜੀ ਵਰੀਤ ਵਾਨੀਆਂ ਮਿਲ ਜੋਤ ਬੋਧੀ ਹੋਤ ਬੋਧੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਕਰ ਆਈਣਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿ ਜਾਗੀ ਸਗਲ ਇੱਛਾ ਬਨੀਆ ਮੇਰੀ ਆਸ ਪੂਰੀ ਸੰਤੋਰੀ ਹਰ ਮਿਲੇ ਕੰਤ ਵਿਛੁਨਿਆ ਆਨੰਦ ਆਨੰਦਨ ਵਜੇ ਵਾਜੇ ਅਹਿਮਤ ਅਹਿਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸਵਾਮੀ ਸੰਤ ਸੰਗਲ ਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸੁਲਖਣਾ ਹਰ ਕੰਤ ਹਮਾਰਾ ਰਾਮ ਅਨੰਦ ਬਜ ਤਰਾ ਤਿਸ ਤਨ ਦਰਬਾਰਾ ਰਾਮ ਆਨੰਦ ਆਨੰਦਨ ਵਜੇ ਵਾਜੇ ਦਿਨਸ ਰਹਿਣ ਵਾਹਾ ਤੈ ਰੋਗ ਸੋ ਨਾ ਦੁਖ ਵਿਆਪੇ ਜਨਮ ਵਰਨਤਾ ਰਹਿਦਾ ਸਹਿਦਾ ਸਦਾ ਰਸਮਰਦ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਹਾਰ ਮੰਜਾ ਪਾਰ ਬ੍ਰਹਮ ਪ੍ਰਾਨ ਦਾਰਾ ਸੁਣ ਸਕੀ ਸਹੇ ਲੜੀਓ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੇ ਰਾਮ ਕਰ ਪ੍ਰੇਮ ਰਾਵੋ ਤਿਸੇ ਪਾਵੋ ਇੱਕ ਨਿਮਕ ਪਾਲਣਾ ਤਿਆਗੀਏ ਗਹਿ ਕੰਠ ਲਾਏ ਨੈਲ ਜਾਈਏ ਚੰਨ ਰਜ ਮਨ ਪਾਗੀਏ ਭਗਤ ਟਗੋਰੀ ਪਾਏ ਮੋਏ ਅੰਤ ਨਾ ਕਦੋ ਤਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਈ ਪੇਕ ਗੁਣ ਅਵਨਾਸੀ ਰਾਮ ਕਰਕੇ ਬੁਝਾ ਗਈ ਕੱਢ ਜਮਕੀ ਵਾਸੀ ਰਾਮ ਗਹਿ ਬੁਝਾ ਲੀਨੀ ਦਾਸ ਕੀਨੀ ਅੰਕਰ ਦੋਤ ਜਣਾਇਆ ਮਲਨ ਮੋਹਿ ਘਰ ਨਾਠੇ ਦਿਵਸ ਨਿਰਮਲਾਇਆ ਦ੍ਰਿੜ ਧਾਰੀ ਮਨ ਬਿਹਾਰੀ ਮਹਾਂ ਦੁਰਮਨ ਦਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਰ ਰਲੀ ਸੰਪੂਰਨ ਸੀ ਆਰਾਮ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਸਾਰਾ ਕਰਨ ਹਾਰਾ ਪ੍ਰਭ ਬਿਨਾਂ ਨੀ ਜਾਣੀਏ ਆਪ ਕਰਦਾ ਆਪ ਬੋਧਾ ਆਪ ਕਰਨ ਕੀ ਆਪ ਬਿਨਵੰਤ ਨਾਨਕ ਸੇ ਜਾਣੇ ਜਿੰਨੀ ਹਰ ਅਰਬੀਆ ਮਲਾਵਲ ਮਹੱਲਾ ਪੰਜਵਾਂ ਸ਼ੰਤ ਏਕ ਓਂਕਾਰ ਸਤਿਗੁਰ ਸਖੀ ਆਓ ਸਖੀ ਵਾਸੇ ਆਓ ਸਖੀ ਅਸੀਂ ਬਿਰਕਾ ਮੰਗਲ ਗਾਵੇ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਪਾਵੇ
ਮਨ ਤਾ ਤਜ ਮਾਨ ਮੋਜਾ ਸੇ ਵੇਗ ਨਿਰੰਜਨੋ ਲਗ ਚਰਨ ਸਨ ਦਿਆਲ ਪ੍ਰੀਤਮ ਸਗਲ ਦੁਰਦ ਬਿਖੰਡਰੋ ਹੋਏ ਦਾਸ ਦਾਸੀ ਤਜ ਦਾਸੀ ਬੋੜ ਬਦੀਨਾ ਤਾਵਾਂ ਨਾਨਕ ਭਿਆਂਬੇ ਕਰੋ ਕਿਰਪਾ ਤਾਂ ਮੈਂ ਮੰਗਲ ਗਾਵਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਦਲੇ ਟੋਣੀ ਉਹ ਜੋਏ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਨੀ ਮਹਾਂ ਬਚ ਬਚਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਡੀਟ ਮੀਟੀ ਮਨੇ ਲਾਗੀ ਨਾਮ ਲੈਣ ਆਵੇ ਗ੍ਰਹਿ ਮਨੇ ਧੀਰੇ ਵਰਦ ਪੂਜਾ ਬਾਟ ਕਾਟੇ ਜੋਨੀ ਨਾਨਕ ਪਿਆਂਬੇ ਦਇਆ ਤਾਰੋ ਮੈਂ ਨਾਮ ਅੰਦਲੇ ਟੋਣੀ ਮੋਏ ਅਨਾਥ ਪ੍ਰਹਿਨਾਥ ਜਿਉ ਜਾਣੇ ਤੋ ਰਖੋ ਚਿਤਰਾਈ ਨਹੀਂ ਚਿਤਰਾਈ ਮੋਏ ਨਾਹੀ ਰਿਜਾਵੋ ਨੈ ਮੁਖੋ ਨੈ ਚਤਰ ਸਗਰ ਸੁਜਾਨ ਬੇਦੀ ਮੋਹੇ ਨਿਰਗੁਣ ਗੁਣ ਨਹੀਂ ਨਹਿਰੂ ਤੂਮ ਨਾ ਨੈਣ ਮਾਕੇ ਜੈ ਭਾਵੇ ਤੈ ਰਖ ਤੁਹੀ ਜੈ ਜੈ ਜੈ ਅੰਬੇ ਸਗਲ ਜਾਂਕੋ ਕਰਨਾ ਬਾਤ ਗਤ ਕਿਉ ਲਖੋ ਨਾਨਕ ਬੰਬੇ ਸੇਵ ਸੇਵਕ ਜਿਉ ਜਾਨੋ ਤਿਉ ਮੋਹੇ ਰਖੋ ਮੋਹੇ ਮਛਲੀ ਤੂੰ ਨੀਰ ਤੁਝ ਮਿਲ ਕਿਉਂ ਸਰੇ ਮੋਹੇ ਚਾਤਰਕ ਤੂੰ ਬੋਧ ਤ੍ਰਿਪ ਤੋਂ ਮੁਖ ਭਰੇ ਮੁਖ ਭਰੇ ਹਰੇ ਪਿਆਸ ਮੇਰੀ ਜੀਆਂ ਪ੍ਰਾਣ ਵਤੇ ਲਾਡਲੇ ਲਾਡ ਲੜਾਏ ਸਾਮੇ ਮਿਲ ਮਾਰੀ ਹੋਏ ਗਤੇ ਚੀਏ ਦਾ ਜਦੋਂ ਮਿਟਣ ਤਾਰੇ ਜਿਉਂ ਆਸ ਜਗ ਵਿਦਨ ਚੜੇ ਨਾਨਕ ਪਿਆਂਬੇ ਪ੍ਰੇ ਸੰਗ ਮੇਲੀ ਮਛਲੀ ਨੀਰ ਨਾ ਵਿਸਰੇ ਧਨ ਧਨ ਮਾਰੇ ਬਾਗ ਕਰ ਆਇਆ ਫਿਰ ਮੇਰਾ ਸੋਹੇ ਮੰਕ ਦੁਆਰ ਸਗਲਾ ਵਨ ਹਰਾ ਹਰ ਹਰਾ ਸਵਾਮੀ ਸੁਖੇ ਗਾਮੀ ਆਨੰਦ ਮੰਗਲ ਰਕਣਾ ਨਵਲ ਨਵਤਨ ਨਾ ਵਾਲਾ ਕਮਨ ਰਸਨ ਗੁਣ ਬਣਾ ਮੇਰੀ ਸਹਿਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖਰਾ ਨਾਨਕ ਪਿਆਂਬੇ ਮੇਰੀ ਆਸ ਪੂਰੀ ਮਿਲੇ ਸਵਾਮੀ ਪਰੰਪਰਾ ਮਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਏਕ ਓਂਕਾਰ ਸਤਿਗੁਰ ਸ਼ਾਸ ਲੋਕ ਸੁੰਦਰ ਸਾਂਤ ਦਿਆਲ ਪ੍ਰਭ ਸਭ ਸੁਖਾ ਨਿਰਭੀਓ ਸੁਖ ਸਾਗਰ ਪ੍ਰਭੇਟੀਏ ਨਾਨਕ ਸੁਖੀ ਹੋ ਤਇਹੋ ਜੀਓ ਸ਼ੰਤ ਸੁਖ ਸਾਗਰ ਪ੍ਰਭਾਈਏ ਜਾਓ ਏ ਭਾਗੋ ਰਾਮ ਮਾਨਨ ਮਾਨ ਵਜਾਈਏ ਅਰਚਨੀ ਲਾਗੋ ਰਾਮ ਛੋਟ ਸਿਆਣਪ ਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਬਾਬਾ ਸ਼ਰਨਾਈ ਰਾਮ ਰਾਏ ਗੇ ਸਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਦ ਲਾਗੇ ਜਿਸ ਬਿਨ ਮਰ ਜਾਈਏ ਰਾਮ ਲਾਜ ਨ ਆਵਿਆ ਗਿਆਨਮਤੀ ਦੁਰਜਨ ਬਰਮਾਈਏ ਰਾਮ ਪਤਤ ਪਾਵਨ ਪ੍ਰਭ ਤਿਆ ਕੇ ਕਹੋ ਕਤ ਟਹਿਰਾਈਏ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਤ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਈਏ ਦੋ ਚਰਨ ਰਸਨਾ ਰਾਮ ਪ੍ਰਭ ਭਗਤ ਵਿਸ਼ਲ ਨਾ ਸੇਵੀ ਕਾਇਆ ਕਾ ਗ੍ਰਸਨ ਰਾਮ ਪ੍ਰਭ ਮੋਹੀ ਦੋ ਨ ਜਾਣੀ ਕੋਟ ਜੋਨੀ ਵਸਨ ਰਾਮ ਨਾਨਕ ਬਿਨ ਹਰਵਰ ਜੇ ਜਾਨਾ ਬੇਟਾ ਕਿਰਮ ਬਸਵਾ ਰਾਮ ਲਾਇ ਬਰੋਂ ਭਗਵੰਤ ਸੰਗੇ ਓਹੇ ਮਿਲ ਬਰਗ ਰਾਮ ਚੰਦਨ ਜੀਏ ਸੁਗੰਧ ਰਸਾ ਹਮੇ ਵਿਖ ਤਗ ਰਾਮ ਈ ਤੋਤਨ ਡੋਲੀਏ ਹਰ ਸੇਵਾ ਜਗ ਰਾਮ ਨਾਨਕ ਜਿਨ ਪ੍ਰਭ ਆਪਿਆ ਜਨ ਨਾਨਕ ਜਿਨ ਪ੍ਰਭ ਪਾਇਆ ਬਣਾ ਸਾ ਟਲ ਸੁਗ ਰਾਮ ਬਲਾਵਲ ਮਹੱਲਾ ਪੰਜਵਾਂ ਹਰ ਖਵਜਵਣ ਭਾਗੀਓ ਮਿਲ ਸਾਧੁ ਸੰਗੇ ਰਾਮ ਗੁਣ ਗੋਬਿੰਦ ਸਤ ਗਾਈਏ ਅਪਾਰ ਬ੍ਰਹਮ ਕੇ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਈਏ ਬਲ ਮੰਗੇ ਰਾਮ ਨਾਨਕ ਪ੍ਰਭ ਸ਼ਰਨਾਗਤੀ ਜਬ ਅੰਤ ਤਰੰਗੇ ਰਾਮ ਇਕ ਦਿਲ ਪ੍ਰਭੂ ਨਾਮ ਇਸਰੇ ਜਿਨ ਸਭ ਕਿਛ ਦੀਨਾ ਰਾਮ ਵਟ ਭਾਗੀ ਮੇ ਲਾਵੜਾ ਗੁਰਮੁਖ ਫਿਰ ਚੀਨਾ ਰਾਮ ਬਾਂ ਬਗੜ ਤਮਤੇ ਗਾੜਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨ ਜੀਵੇ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਪਏ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਵਿੱਚ ਵਜਾਈ ਰਾਮ ਨਾਨਕ ਗੁਰੇ ਜਬਰੇ ਸਭੁਕਾ ਸੁਆਮੀ ਰਾਮ ਰਸ ਭਿੰਦੜੀਏ ਆਪਣੇ ਰਾਮ ਸੰਗੇ ਕੇ ਲੋਇਣ ਨੀਕੇ ਰਾਮ ਪ੍ਰਭ ਇੱਕ ਦਿਸ਼ਾ ਬਣੀਆਂ ਮਿਲ ਸਾਜਨ ਜੀ ਕੇ ਰਾਮ
ਅਮਰਤ ਰਸ ਰਵਾਇਆ, ਵੇਖਿਆ ਰਸ ਵੀ ਕੇ ਰਾਮ, ਨਾਨਕ ਜਲ ਜਲੇ ਸਵਾਇਆ, ਜੋਤੀ ਜੋਤ ਮੀ ਕੇ ਰਾਮ। ਬਲਾਵਲ ਕੀ ਵਾਰ ਮਹੱਲਾ ਚੌਥਾ, ਇੱਕ ਓਂਕਾਰ ਸਭ ਜਾਤ, ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰਨਾਦ ਬਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ, ਤੁਰ ਮਸਤਕ ਪੂਰਾ ਬਾਗ। ਸਭ ਦਿਨਸ ਰਹਿਣ ਗੁਣ ਉਚਰੇ, ਹਰ ਹਰ ਉਰਲਵ ਲਾਗ, ਸਭ ਮੰਤਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ। ਅਗਿਆਨ ਦੇਰਾ ਮਿਣ ਗਿਆ, ਗੁਰ ਚਾਨਣ ਗਿਆਨ ਚਰਾਗ, ਜਨ ਨਾਨਕ ਜੀਵੇ ਦੇ ਘਰ, ਇੱਕ ਨਿਮਕ ਕੜੀ ਮੁਖ ਲਾਗ। ਮਹੱਲਾ ਤੀਜਾ ਬਲਾਵਲ ਤਾਹੀ ਗੀਜੀਏ, ਜਪ ਮੁਖ ਹੋਵੇ ਨਾਮ, ਰਾਗ ਨਾਦ ਸ਼ਬਦ ਸੋਹਣੇ, ਜਨ ਲਾਗੇ ਸਹਿ ਧਿਆਨ। ਰਾਗ ਨਾਦ ਛੋੜ ਸੇਵੀਏ, ਤਾਂ ਦਰ ਗਏ ਭਾਵੇ ਮਾਨ, ਨਾਨਕ ਗੁਰਮੁਖ ਬ੍ਰਹਮਚਰੀਏ, ਚੁਕੇ ਮਨ ਬਿਮਾਨ ਪੌੜੀ। ਤੂੰ ਹਰ ਪ੍ਰਭ ਆਪ ਗਮ ਹੈ, ਸਭ ਤੁਦ ਪਾਇਆ, ਤੂੰ ਆਪੇ ਅਵਰਦਾ, ਸਭ ਜਗਤ ਸਵਾਇਆ। ਤੂੰ ਆਪੇ ਤਾੜੀ ਲਾਈਏ, ਆਪੇ ਗੁਣ ਗਾਇਆ, ਹਰ ਧਿਆਉ ਭਗਤੋ ਦਿਨਸ ਰਾਤ, ਅੰਤ ਲੈ ਛਡਾਇਆ। ਜਿਨ ਸੇਵਿਆ ਤਿਨ ਸੋਵਾਇਆ, ਹਰ ਨਾਮ ਸਮਾਇਆ, ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਲਾਵਲ ਨਾ ਹੋਵੀ, ਮਨ ਮੁਖ ਤਾਇ ਨਾ ਪਾਏ, ਪਖੰਡ ਬਦ ਨਾ ਹੋਵੀ, ਪਾਰ ਬ੍ਰਹਮ ਨਾ ਪਾਇਆ ਜਾਏ। ਮਨਟ ਕਰਮ ਕਮਾਉਣੇ, ਤਾਇ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਏ, ਹਉਮੈ ਵਿੱਚੋਂ ਜਾਏ। ਆਪੇ ਆਪ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਜੰਮਣ ਮਰਨਾ ਕੰਡਿਆ, ਜੋਤੀ ਜੋ ਤੁਮ ਲਾਏ ਮਹੱਲਾ ਤੀਜਾ। ਬਲਾਵਲ ਕਰੋ ਤੁਮ ਪਿਆਰਿਓ, ਇੱਕ ਸਿਉਂ ਲਾਏ, ਜਨਮ ਮਰਨ ਦੋ ਕੰਡੀਏ, ਸੱਚੇ ਰਹੇ ਸਮਾਏ। ਸਦਾ ਬਲਾਵਲ ਆਨੰਦ ਹੈ, ਜੇ ਚੱਲੇ ਸਤਿਗੁਰ ਪਾਏ। ਸਤਸੰਗ ਦੀ ਬਹਿ ਪਉ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇ ਜਨ ਸੁਣੇ, ਜੇ ਗੁਰਮੁਖ ਮੇ ਮੁਲਾਏ ਬੋੜੀ। ਸਭਨਾ ਜੀਆਂ ਵਿੱਚ ਹਰ ਆਵ, ਸੋ ਭਗਤਾਂ ਕਾ ਮਿਤ ਹਰ। ਸਭ ਕੋਈ ਹਰ ਕੇ ਵਸ, ਭਗਤਾਂ ਕੇ ਆਨੰਦ ਕਰ। ਹਰ ਭਗਤਾਂ ਕਾ ਮੇਲੀ, ਸਰਬੱਤਰ ਸਿਉਂ ਨਿਸਲ ਜਨ ਟੰਗ ਤਰ। ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿੰਨ ਕਰ। ਤੁਸ ਅਪੜ ਕੋਈ ਨਾ ਸਕੇ, ਸਭ ਜਗ ਜਗ ਪੈ ਚੜ। ਸਲੋਕ ਮਹੱਲਾ ਤੀਜਾ। ਬ੍ਰਹਮ ਦੇ ਤੇ ਬ੍ਰਹਮਣਾ, ਜੇ ਚੱਲੇ ਸਤਿਗੁ ਵਾਏ, ਜਿਨ ਕੇ ਦੇ ਰੋਸੇ ਹਮੇ ਰੋਗ ਗਵਾਏ। ਗੁਣ ਰਵੋ ਗੁਣ ਸੰਗ ਰਹਿ, ਜੋਤੀ ਜੋਤਮ ਲਾਏ, ਇਸ ਜਗ ਮੇ ਵਿਰਲੇ ਬ੍ਰਹਮਣ ਬ੍ਰਹਮ ਦੇ ਚਿਤ ਲਾਏ। ਨਾਨਕ ਜਨ ਕੋ ਨਦ ਕਰੇ, ਹਰ ਸੱਚਾ ਸੇ ਨਾਮ ਰਹਿ ਲਿਓ ਲਾਏ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤਿਆ, ਸ਼ਬਦ ਨਾ ਲਾਗੋ ਪਾਓ, ਹਮੇ ਰੋ ਕਮਾਉਣਾ, ਅਤ ਦੀਰਘ ਬਹੁ ਸਵਾਓ। ਮਨ ਹਟਾ ਕਰਮ ਕਮਾਉਣੇ, ਫਿਰ ਜੋਨੀ ਪਾਏ। ਗੁਰਮੁਖ ਜਨਮ ਸਫਲ ਹੈ, ਜਿਸਨੂੰ ਆਪੇ ਲਏ ਮਿਲਾਏ। ਨਾਨਕ ਨਦਰੀ ਨਦ ਕਰੇ, ਤਾਂ ਨਾਮ ਤਨ ਬੱਲੇ ਪਾਏ ਪੌੜੀ। ਸਭ ਵਡਿਆਈਆਂ ਹਰਨਾ ਵਿੱਚ, ਹਰ ਗੁਰਮਤਿ ਆਈਏ, ਜੇ ਵਰਤ ਮੰਗੇ ਸਾਈਂ ਪਾਈਏ, ਜੇ ਨਾਮ ਚਿੱਤ ਲਾਈਏ। ਗੋਜ ਗਲ ਜੀ ਕੀ ਕੀਜੇ, ਸਤਿਗੁਰ ਬਾਤਾਂ ਸਭ ਨੂੰ ਪਾਈਏ, ਗੁਰਪੁਰਾ ਰਵ ਦੇ ਸਭ ਲੈ ਜਾਈਏ। ਜੇ ਪੁਰਬ ਹੋਏ ਲਿਖਿਆ, ਸੋ ਹਰ ਗੁਣ ਗਾਈਏ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਰਬ ਮੇ ਮਲਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋਈ ਛੇ ਤੇ ਅਬਲ ਪਾਏ। ਗੁਰ ਕਾ ਸ਼ਬਦ ਅਮਰ ਹੈ, ਸਭ ਤੇ ਨਾ ਭੁਗ ਵਾਏ, ਹਰ ਵੀ ਸੰਤੋਖ ਵਾ, ਸੱਚ ਵਸਿਆ ਮਨ ਆਏ। ਸੱਚ ਧਿਆਏ ਅਮਰਾ ਪਦ ਪਾਇਆ, ਅਨੰਦ ਸ਼ਬਦ ਜਾਏ, ਸੱਚੋ ਦੈਦ ਸਭਿਆ, ਗੁਰ ਕੇ ਸਹਿਜ ਸੁਭਾਏ। ਨਾਨਕ ਜਿਨੇਂਦਰ ਸੱਚ ਹੈ, ਸੇ ਜਨ ਛਬੇ ਨਾ ਕਿਸੇ ਦੇ ਛਬਾਏ। ਮਹੱਲਾ ਤੀਜਾ। ਗੁਰ ਸੇਵਾ ਤੇ ਅਰਬਾਈਏ, ਜਾਂ ਕੋ ਨਦ ਕਰੇ, ਮਾਨਸ ਤੇ ਦੇ ਵਏ, ਸੱਚੀ ਭਗਤ ਜਿਸ ਦੇ।
ਹਉਮੈ ਮਾਰ ਮਿਲਾਈਆਂ ਗੁਰ ਕੇ ਸ਼ਬਦ ਸਜੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਾਈ ਦੇ ਵਾੜੀ ਗੁਰ ਸਤਿਗੁਰ ਵਿੱਚ ਨਾਮੇ ਕੀ ਵੱਡੀ ਵਡਿਆਈ ਹਰ ਘਰ ਤੇ ਆਵਦਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਬਾਈ ਨਿੰਦਕ ਦੁੱਟ ਵਡਿਆਈ ਵੇਖ ਨਰਕਨ ਉਹਨਾਂ ਪਰਾਇਆ ਭਲਾ ਨਾ ਸੁਕਾਈ ਕਿਆ ਵੇ ਕਿਸੀ ਕੀ ਜਗ ਮਾਰੀ ਜਾਂ ਸੱਚੇ ਸਿਉਮਣ ਬਾਈ ਜੇ ਗਲ ਕਰਦੇ ਭਾਵੇ ਸਾਂ ਨਿਤ ਨਿਤ ਚੜੇ ਸੁਆਈ ਸਾਵ ਚੰਗ ਚੰਗ ਮਰੇ ਲੁਕਾਈ ਸਲੋਕ ਮਹਲਾ ਤੀਜਾ ਤ੍ਰਿਗੇ ਹਾਸ ਦੂਜੇ ਭਾਵਗੀ ਜੋ ਮੋਹ ਮਾਇਆ ਚਿਤ ਲਾਏ ਹਰ ਸੁੱਖ ਬਲਰ ਤਿਆਗਿਆ ਨਾਮ ਅਵਸਾਰ ਦੁੱਖ ਪਾਏ ਮਨਮੁਖ ਅਨੀ ਅੰਦਲੇ ਜਨਮ ਮਰੇ ਮਿਰ ਹੋਵੇ ਜਾਏ ਕਾਰਜ ਸਿਧਨਾ ਓਨੀ ਅੰਤ ਗਿਆ ਬਚੋਤਾਏ ਜਿਸ ਕਰਮ ਹੋਵੇ ਤੇ ਸਤਿਗੁਰ ਮਿਲੇ ਸੋ ਹਰ ਹਰ ਨਾਮ ਦਾਏ ਨਾਮ ਤੇ ਜਾਂ ਸਦਾ ਸੁਖ ਪਾਏ ਨਾ ਜਨ ਨਾਨਕ ਤਿਨ ਮਿਲ ਜਾਏ ਮਹਲਾ ਤੀਜਾ ਸਮਸਾ ਜਗਮਣੀ ਜਨਮ ਹੋਇਆ ਸੰਸਾਰ ਸਭ ਕੋ ਚਮਕੇ ਚੀਰੇ ਵਿੱਚ ਹੈ ਜੇਤਾ ਸਭ ਕਰ ਹੁਕਮੀ ਹੀ ਜਮ ਲਗਦਾ ਸੋਹਰੇ ਜਿਸ ਬਖਸੇ ਕਰਦਾਰ ਨਾਨਕ ਗੁਰਪ੍ਰਸਾਦੀ ਈ ਮਨ ਤਾਂ ਧਰੇ ਜਾਂ ਛੋਟੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਬੋੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਆਸਾਈ ਅੱਗੇ ਸਭਾ ਪੇ ਵਰਦਾ ਹਰ ਸੱਚਾ ਨਿਆਈ ਘੋੜਿਆਰਾਂ ਕੇ ਮੂੰਹ ਵਿਣ ਗਏ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਾਏ ਸਿਰ ਨਿੰਦਕ ਜਾਈ ਜਨ ਨਾਨਕ ਸੱਜ ਰਾਧਿਆ ਗੁਰਮੁਖ ਸੰਗ ਭਾਈ ਸਲੋਕ ਮਹਲਾ ਤੀਜਾ ਪੂਰੇ ਭਾਗ ਸਤਿਗੁਰ ਭਾਈਏ ਜੀ ਹਰ ਪ੍ਰਭ ਬਖਸ਼ ਰੇ ਪਾਵਾਂ ਸਿਰ ਪਾਏ ਨਾਉ ਪ੍ਰਾਪਤ ਹੋਏ ਅੰਤਰ ਸੀਤਲ ਸਾਧ ਤੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਈਏ ਗੁਣੀ ਨਿਦਾਨ ਸੁਖਦਾਤਾ ਤੇਰੇ ਮਨ ਵਸੇ ਹਉਮੈ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਦਾਨ ਪੌੜੀ ਜਿਤਨੇ ਪਾਤਸ਼ਾਹ ਸਾ ਰਾਜੇ ਕਾਨ ਰਾਵ ਸਿੰਘਦਾਰ ਹੈ ਤਿਤਨੇ ਸਭ ਅਰਗੇ ਕੀਏ ਜੋ ਕਿਚ ਹਰ ਕਰਾਵੇ ਸੋਏ ਕਰੇ ਸਾਵ ਹਰ ਕੇ ਅਰਥ ਗੇ ਸੋਏ ਸਰ ਸਭਨਾ ਕਾ ਪ੍ਰਭ ਕੇਵਲ ਹੈ ਤਿੰਨ ਸਭ ਵਰਨ ਚਾਰੇ ਕਾਣੀ ਸਭ ਸ੍ਰੇਸ਼ਟ ਖੋਲੇ ਕਰ ਸਤਿਗੁਰ ਆਕੇ ਕਾਰ ਕਮਾਵਣ ਕੋ ਦੀਏ ਹਰ ਸੇਵੇ ਕੀ ਅਸੀਂ ਵਡਾਈ ਦੇਖੋ ਸੰਤੋ ਜਿਨ ਵਿੱਚੋਂ ਕਾਇਆ ਨਵੇ ਦੁਸ਼ਮਣ ਦੋਤ ਸਮਾਰ ਕੜੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉਪਰ ਆਪਣੀ ਕਿਰਪਾ ਕਰ ਹਰਾਪ ਰੱਖ ਲਈਏ ਸਲੋਕ ਮਹਲਾ ਤੀਜਾ ਅੰਤਰ ਕਵਟ ਸਦਾ ਦੁੱਖ ਹੈ ਮਨਮੁਖ ਧਿਆਨ ਲਾਗੇ ਦੁੱਖ ਵਿੱਚ ਕਾਰ ਕਮਾਉਣੀ ਦੁੱਖ ਵਰਤੇ ਦੁੱਖ ਆਗੇ ਸਤਿਗੁਰ ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲੈ ਲਾਗੇ ਨਾਨਕ ਸਹਿਜੇ ਸੁਖ ਇੰਦਰੋ ਬ੍ਰਹਮ ਭਾਗੇ ਮਹਲਾ ਤੀਜਾ ਗੁਰਮੁਖ ਸਦਾ ਰੰਗ ਹੈ ਹਰ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਭਾਇਆ ਨਾਨਕ ਗੁਰਮੁਖ ਗਿਆਨ ਬਰਗਾਸਿਆ ਤਿਮਰਾ ਗਿਆਨ ਅੰਦੇ ਜਗਾਇਆ ਮਹਲਾ ਤੀਜਾ ਮਨਮੁਖ ਮੈਲੇ ਮਰੇ ਗੁਆਰ ਗੁਰਮੁਖ ਨਿਰਮਲ ਹਰ ਰਾਖਿਆ ਅਵਤਾਰ ਭਣਤ ਨਾਨਕ ਸੁਣੋ ਜਨ ਬਾਈ ਸਤਿਗੁਰ ਸੇਵੋ ਹਉਮੈ ਬਲ ਜਾਈ ਅੰਤਰ ਸੰਸਾਰ ਦੋ ਵਿਆਵੇ ਸਿਰ ਤੰਦਾ ਨਿਤਵਾਰ ਦੂਜੇ ਪਾਏ ਸੁਤੇ ਕਬਰ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਉਚਾਰੇ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਵਿਰਦਾ ਜਨ ਉਗਾਇਆ ਨਾਨਕ ਜਮ ਮਾਰ ਕਰੇ ਗੁਆਰ ਬੋੜੀ ਜਿਸਨੂੰ ਹਰ ਭਗਤ ਸੱਚ ਬਖਸ਼ਣ ਸੋ ਸੱਚਾ ਸਾਓ ਤਿਸਕੀ ਮਤਾ ਜੀ ਲੋਕ ਕਰਦਾ ਹੋ ਸੱਠ ਨਵਤ ਨਵ ਸਾਓ ਭਗਤ ਜਨਾ ਕੋ ਸਨਮੁਖ ਹੋਏ ਸੋ ਰਾਸ ਨੇ ਬੇਮੁਖ ਵਸ ਭਾਓ ਵਰਕੇ ਨਾਮ ਕੇਵਾ ਵਾਰੀ

ਮਹਲਾ ਤੀਜਾ। ਇਸ ਜਗ ਮੈਂ ਭਗਤੀ ਹਰਦਨ ਘਟਿਆ, ਹੋ ਸਭ ਜਗਤ ਪਰਮ ਲਾਇਆ, ਗੁਰਬ ਸਾਧੀ ਨਾਮ ਮਨ ਵਸਿਆ, ਆਂਦਨ ਨਾਮ ਦਾਇਆ, ਵੇਖਿਆ ਮਾਏ ਉਦਾਸ ਹੈ, ਹਮੇ ਸ਼ਬਦ ਲਾਇਆ, ਆਪ ਤਰਿਆ ਕੁਲ ਦਾਰੇ, ਧਨ ਜਿਣੇ ਦੀ ਮਾਇਆ, ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਆਲ ਲਾਇਆ, ਬ੍ਰਹਮਾ ਮਿਸ਼ਰ ਮਾਂ ਦਿਓ ਤ੍ਰੈ ਗੁਣ ਬੋਲੇ।

0: ਮਿਥਿਆ ਤਨ ਤਨ ਕੁਟੰਬ ਸਬਾਇਆ
1: ਮਿਥਿਆ ਹੋਮੇ ਮਮਤਾ ਮਾਇਆ
0: ਮਿਥਿਆ ਰਾਜੋਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਬਿਕਰਾਲ
0: ਮਿਥਿਆ ਰਥ ਹਸਤੀ ਅਸ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੀਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਿਰ ਭਗਤ ਸਾਧ ਕੀ ਸ਼ਰਨ

0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਜੇ ਪ੍ਰਸਾਦ ਸੁਨੇ ਕਰਨ ਨਾਦ
0: ਜੇ ਪ੍ਰਸਾਦ ਪੇਖੇ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਬਸਨਾ
1: ਜੇ ਪ੍ਰਸਾਦ ਹਸਤ ਕਰ ਚੱਲੇ
0: ਜੇ ਪ੍ਰਸਾਦ ਸੰਪੂਰਨ ਫਲੇ
1: ਜੇ ਪ੍ਰਸਾਦ ਪਰੰਗਤ ਪਾਵੇ
0: ਜੇ ਪ੍ਰਸਾਦ ਸੁਖ ਸਹਿਜ ਸਮਾਵੇ

0: ਅਮ੍ਰਿਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ
0: ਨਾਨਕ ਸਾਧਕ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਿਸ਼ਕਾਲ
0: ਦਰਸ਼ਨ ਪੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੇ
0: ਸਾਧਕ ਸੰਗ ਨਰਕ ਪਰ ਹਰੇ।

0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮੰਤਨੇ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੇ ਅਵਰਾਹ ਨਾਮ ਜਪਾਵੈ
0: ਨਾਨਕ ਓ ਬੈਸਨੋ ਪਰਮ ਗਤ ਪਾਵੈ।

0: ਕਰ ਸਿਰ ਛਤਰ
1: ਸਭ ਸਮਗਰੀ ਆਪਣੇ ਸੂਤ ਧਾਰ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਤਾਰ
1: ਕਈ ਕੋਟ ਰਾਜ ਸਾਧਕ
0: ਕਈ ਕੋਟ ਬੀਤ ਪ੍ਰਾਣ ਸਿਮਰਤ ਅਰ ਸਾਸ

0: ਗੁਰ ਪ੍ਰਸਾਦ ਨਾਨਕ ਸੱਚ ਕਹੈ
1: ਪੰਡਿਤ ਕਰੇ ਵਖਿਆਨ
0: ਕਬੂ ਮੋਣ ਧਾਰੀ ਲਾਵੇ ਧਿਆਨ
1: ਕਬੂ ਤੜ ਤੀਰਥ ਜਨਾਨ
0: ਕਬੂ ਸਿੱਧ ਸਾਧਕ ਮੁਖ ਗਿਆਨ
1: ਕਬੂ ਕੀਰ ਹਸਤ ਪਤੰਗ ਹੋਏ ਜੀਆ।

0: ਸੰਤ ਸੰਗ ਨਿੰਦਕ ਵੀ ਤਰੇ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੇ ਦੁਖਨ ਕਾਗ ਜਿਉ ਲਵੈ
1: ਸੰਤਨ ਕੇ ਦੁਖਨ ਸਰਬ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ
0: ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ
0: ਸੰਤ ਕੇ ਦੁਖਨ ਨੀਚ ਨੀਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੈ
0: ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ
1: ਸੰਤ ਕਾ ਨਿੰਦਕ ਮਾਤ ਤਾਏ
0: ਸੰਤ ਕਾ ਨਿੰਦਕ ਹਿੰਟਿਕਾ ਨਾ ਪਾਈ
1: ਸੰਤ ਕਾ ਨਿੰਦਕ ਮਾਂ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤਹੀਨ
0: ਸੰਤ ਕਾ ਨਿੰਦਕ ਦੁਖ ਯਾਰ ਦੀਨ
1: ਸੰਤ ਕੇ ਨਿੰਦਕ ਕੋ ਸਰਵ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋ

0: ਸੰਤ ਕੇ ਦੁੱਖ ਨਾ ਸੁਖ ਤੈ ਟਰੇ
1: ਸੰਤ ਕੇ ਦੁਖੀ ਕੋ ਨਾ ਹੀ ਠਾਓ
0: ਨਾਨਕ ਸੰਤ ਪਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਵੀ ਤੇ ਟੁੱਟੇ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਏ
0: ਸੰਤ ਕਾ ਦੁਖੀ ਉਜੜ ਪਾਈਏ
1: ਸੰਤ ਕਾ

0: ਜਿਉਂ ਜਲ ਬਿਉਂ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜਿਉਂ ਪਾਵਕ ਇਦਾਂ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੇ ਅਕੇਲਾ
0: ਜਿਉਂ ਬੁਆੜ ਤਿਲ ਖੇਤ ਮਾਏ ਦੋਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸੰਤ ਮਿਥਿਆ ਕਹਿਤ
1: ਕਿਰਤ ਨਿੰਦ ਕਾ ਧੁਰੀ ਪਿਆ
0: ਨਾਨਕ ਜੋਤਿ ਸੁਭਾਵੈ ਸੋਈ

0: ਨਿਰੰਜਨ ਜਾਣਿਆ
1: ਗੁਰਪ੍ਰਸਾਦ ਆਪਣੇ ਆਪ ਸੁਝੈ
0: ਤਿਸ ਕੀ ਜਾਣੋ ਤਿਸ ਨਾ ਬੂਝੈ
1: ਸਾਧ ਸੰਗ ਹਰ ਹਰ ਜਿਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਕੀਰਤਨ ਕੇ

0: ਹੋਰ ਅਨਸਾ ਬਿਠਾਏ
1: ਨਾਨਾ ਮਿਤ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਕਰ ਤਿਸਕੇ ਸਭ ਤਿਸਕੇ ਠਾਓ
0: ਜਬ ਜਬ ਜੀਵੇ ਨਾਨਕ ਹਰ ਨਾਓ

0: ਕੈ ਸੰਗ ਉਦਰੇ ਸੁਨ ਸਰਵਨ
1: ਹਰ ਕਿਰਪਾ ਜਿਸੇ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਰੂਪ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਨੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ

0: ਰਾਸ਼ਟਰਪਤੀ
1: ਸਤਿਗੁਰੂ ਸਿੱਖੀ ਕਰੇ ਪ੍ਰਿਤਪਾਲ
0: ਸੇਵਾ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰੂ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵੱਡ ਭਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੇ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪਸ ਕੋ ਕਰ ਕਸਨਾ ਜਨਾਵੇ
0: ਹਰ ਹਰ ਨਾਮ ਹਿਰਦੇ ਸਤਿ ਆਵੇ
1: ਮਨ ਵਿੱਚ ਸਤਿਗੁਰ ਕੇ ਪਾਸ
0: ਸੇਵਾ ਕੇ ਕਾਰਜ ਰਾਸ
1: ਸੇਵਾ ਕਰ ਦੋ ਇਹਨੇ ਕਾਮੀ
0: ਇਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੈ
1: ਬੀਸ ਵਿਸਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੇ ਹਰ ਨਾਉ
0: ਅਨਕ ਬਾਰ ਗੁਰ ਕਾ ਬਲ ਜਾਓ
1: ਸਰ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੇ ਆਪ ਨਹੀਂ ਕਛ ਪਰਮ
1: ਐਸੇ ਅਣ ਭਲਿਆ ਨਾ ਜਾਈਏ
0: ਨਾਨਕ ਐਸਾ ਗੁਰਬਟ ਭਾਗੀ ਪਾਈਏ।

0: ਤਪਤ ਮਾਏ ਡਾਂਡ ਵਰਤਾਈ
1: ਪਾਈ
0: ਜਨ ਮਰਨ ਕੇ ਮਿਟੇ ਅੰਦੇਸੈ
1: ਸਾਧੂ ਕੇ ਪੂਰਨੇ ਉਪਦੇਸੈ
0: ਬਹੁ ਚੁਕਾ ਨਿਰਭਉ ਹੋਏ ਵਸੈ
1: ਸਗਲ ਵਿਆਦ ਮਨ ਤੇ ਖੈ ਨਸੈ
0: ਜਿਸਕਾ ਸਾਧਿਨ ਕਿਰਪਾ।

0: ਲਪਟਾਵੇ ਮੂਰਖ ਮਨਾ
1: ਸੁਤ ਮੀਤ ਕੁਟੰਬਰ ਬਨਦਾ
0: ਇੰਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਤਾਰ
0: ਇੰਤੇ ਕਹੋ ਕਵਨ ਛੁਟਕਾਰ
1: ਅਸਤੀ ਰਥ ਸਵਾਰੀ
0: ਝੂਠਾ ਡਾਫ ਜੋੜ

0: ਰਾਵ ਰਿਆ ਸਤ ਸੰਗ ਹਜੂਰੀ
1: ਜਿਸ ਕਾ ਸਾਧਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ
0: ਸੋ ਕਿਉਂ ਵਿਸਰੇ ਜੇ ਕੀਆ ਜਾਣੇ
1: ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ
0: ਸੋ ਕਿਉਂ ਵਿਸਰੇ ਜੇ ਜੀਵਨ ਜੀਆ
1: ਸੋ ਕਿਉਂ ਵਿਸਰੇ ਜੇ ਅਗਨ ਮੇ ਰੱਖੇ
0: ਗੁਰ ਪ੍ਰਸਾਦ ਕੋ ਬਿਰਲਾ ਲਾਖੇ
1: ਸੋ ਕਿਉਂ ਵਿਸਰੇ ਜੇ ਬਿਖਤੇ ਕੰਡ
0: ਜਨਮ ਜਨਮ ਕਾ ਟੂਟਾ ਗਾਡੇ
1: ਗੁਰਪੂਰੇ ਤਤੇ ਬੁਝਾਇਆ
0: ਆਪਣਾ ਨਾਨਕ ਜਨ ਚਾਇਆ
1: ਸਾਜਨ

0: ਨਾਨਕ ਤੁਮਰੇ ਸਰਨ ਪੁਰਖ ਭਗਵਾਨ
1: ਸਰਬਕੁੰਡ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ।

0: ਆਪਣ ਸੋ ਸੰਗ ਜਗਤ ਪਰੋਏ
1: ਜਾਗੋ ਪ੍ਰਭ ਜੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸੁੰਦਰ ਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
1: ਜੀ ਜੰਤਰ ਸਬਦਾ ਕੇ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਹੇ ਨਮਾਰੇ
0: ਸੋ ਬੂਆ ਜਿਸ ਮਨੋ ਬਿਸਾਰੇ

0: ਧਰਮ
1: ਸੰਤ ਜਨਾ ਸੁਣੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਏ ਰਹਿਤ
0: ਸਤ ਬਚਨ ਸਾਧੋ ਸਭ ਕਹਿਤ
1: ਜੋ ਹੋਏ ਸੋਏ ਸੁਖ ਮਾਨੈ
0: ਕਰਨ ਕਰਾਵਣ ਹਰ ਪਾਪ ਜਾਣੈ
1: ਅੰਤਰ ਵਸੇ ਵਾਰ ਵੀ ਉਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ

ਗੁਰੂ ਪਿਆਰੀ ਸਾਧ ਸੰਗਤ, ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਭੁੱਲ ਚੁੱਕ ਦੀ ਖਿਮਾ ਕਰਨੀ, ਜਿਨ੍ਹਾਂ ਗੁਰਮੁਖ ਪਰਿਵਾਰਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਸੇਵਾ ਆਪਣੇ ਜੰਮੇ ਲਈ ਹੈ, ਸਤਿਗੁਰ ਬਖਸ਼ਿਸ਼ ਕਰਨ ਇਹ ਅੰਮ੍ਰਿਤ ਬਾਣੀ, ਸੁੱਖਾਂ ਦੀ ਮਣੀ, ਸੁੱਖਾਂ ਦੀ ਬਾਣੀ ਸਾਰੇ ਭੰਡਾਰੇ ਭਰਪੂਰ ਕਰਦੀ ਹੈ, ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੀ ਹੈ। ਸੋ ਸਾਰੇ ਪਰਿਵਾਰਾਂ ਨੂੰ ਸਤਿਗੁਰ ਬਖਸ਼ਿਸ਼ ਕਰਨ, ਖੁਸ਼ੀਆਂ ਬਖਸ਼ਣ, ਰਹਿਮਤਾਂ ਕਰਨ, ਹਰ ਮੈਦਾਨ ਫਤਿਹ ਬਖਸ਼ਣ। ਇਤਨੀ ਸੇਵਾ ਪ੍ਰਵਾਨ ਕਰਦੇ ਹੋਏ ਭੁੱਲ ਚੁੱਕ ਦੀ ਖਿਮਾ ਕਰਨਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ

ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਬਹਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾੜੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਕਾਰ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕਰ ਸੇਵਕ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਬੀਬੀਆਂ ਹਫ਼ਤਾਵਾਰੀ ਦੁਪਹਿਰ ਦੇ ਸੁਖਮਨੀ ਸਾਹਿਬ ਦੀਵਾਨ ਸਜਾਏ ਗਏ ਦੀਵਾਨਾਂ ਵਿੱਚ ਬੀਬੀਆਂ ਵੱਲੋਂ ਸੰਗਤ ਸੁਖਮਨੀ ਸਾਹਿਬ ਜੀ ਦੇ ਸੰਗਤਾਂ ਵੱਲੋਂ ਜਾਪ ਹੋਏ ਅਤੇ ਪਰਿਵਾਰ ਜਪਿੰਦਰ ਸਿੰਘ ਸੰਪਰਿਵਾਰ ਨੂੰ ਆਪਣੀ ਬੱਚੀ ਏਕ ਲਿਵ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕਰਵਾਏ ਗਏ ਕਿਰਪਾ ਕਰਨੀ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਬੱਚੀ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਉੱਚ ਵਿਦਿਆ ਦਿਵਾਨ ਸੁਖ ਚੜ੍ਹਦੀ ਕਲਾ ਦਰੋਂ ਕਰੋਂ ਗੁਰਸਿੱਖ ਜੀ ਬਨਾਮ ਦਾਤਾਂ ਬਖਸ਼ਣੀਆਂ ਪਰਿਵਾਰ ਅਤੇ ਆਰ 13 ਕੰਪਨੀ ਵੱਲੋਂ ਕਾਰੋਬਾਰ ਵਾਧੇ ਵਾਸਤੇ ਸੁਖ ਸ਼ਾਂਤੀ ਵਾਸਤੇ ਜਾਪ ਕਰਵਾਏ ਗਏ ਗੁਰਮਨ ਸਿੰਘ ਜਨਮਦਿਨ ਦੀ ਖੁਸ਼ੀ ਵਿੱਚ ਸੁਨ ਸਾਹਿਬ ਦੇ ਜਾਪ ਕਰਵਾਏ ਗਏ ਬੱਚੇ ਸਿਰ 'ਤੇ ਮਿਹਰ ਭਰਿਆ ਤਖਣਾ ਗੁਰੂ ਸੇਵਕ ਸਿੰਘ ਵੱਲੋਂ ਨਵਾਂ ਟਰੱਕ ਲੈਣ ਪੱਕਾ ਲੈਣ ਦੇ ਸ਼ੁਕਰਾਨਾ ਕਰਦੇ ਹਾਂ ਜਾਪ ਸਿੰਘ ਸਾਹਿਬ ਦੇ ਜਾਪ ਕਰਵਾਏ ਗਏ ਸਤਵਿੰਦਰ ਸਿੰਘ ਪਰਿਵਾਰ ਨੂੰ ਗ੍ਰੀਨ ਕਾਰਡ ਮਿਲਦੇ ਸ਼ੁਕਰਾਨਾ ਕਰਦੇ ਹਾਂ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਦਵਿੰਦਰਜੀਤ ਕੌਰ ਜਸਲ ਪਰਿਵਾਰ ਵੱਲੋਂ ਤੰਦਰੁਸਤ ਚੜ੍ਹਦੀ ਕਲਾ ਵਾਸਤੇ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਕਿਰਪਾ ਕਰਨੀ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਹਿਲਾਂ ਪਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰਾਂ ਦੀਆਂ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਸੋ ਸੰਗਤਾਂ ਪਰਿਵਾਰ ਨੂੰ ਆਪ ਜੀ ਸੋਹਣੇ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰਾ ਦਰਪ ਦੇ ਪ੍ਰਵਾਨ ਹੈ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀ ਪਰਿਵਾਰ ਸੁਖ ਸ਼ਾਂਤੀ ਚੜ੍ਹਦ ਕਰਦਾਤਾ ਬਖਸ਼ਣੀਆਂ ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਚੌਪੇ ਸਾਹਿਬ ਜਾਪ ਕੀ ਪਾਠ ਜੀ ਕੀ ਜਾਪ ਕੀ ਅਰਦਾਸ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨਾ ਆਇਆ

ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ।

ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਹੋ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੂਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹ ਮਾਰ ਗਿਹੋ ਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ

ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰਿਆ ਨਾ ਭੰਗ ਹਰ ਕਾ ਨਾਮ ਜਨ ਕੀ ਵੱਡੀ ਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ

ਹਰ ਹਰ ਜਨਕੈ ਉਠ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾ ਤਿਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਕਾਮ।

ਸੰਤ ਕਾ ਸੰਗ ਵੱਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲ ਕਾ ਸ਼ਾਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁਤ ਸਾਸਤ

ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭਗਨ ਮੈਂ ਜਨ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਦ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਿਆਉ ਪਰ ਸਾਕ ਸੈਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ

ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਨ, ਛੋਟ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਤਪ੍ਰੀਤ ਭਤਮ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨ ਸਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਦਰ ਮਲ ਮਾਇਆ, ਸ਼ਪਸ ਨਾਹੇ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਸਰ ਕੈਸੈ ਤਰੈ ਅਥਾਹ, ਜਾ ਕੇ ਅੰਦਰ ਬਸੈ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ,

ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰ ਜਾ ਸਾਜ ਬਿਨਾ ਕੇ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਿਆਵਤ ਤਾਕੈ ਦੁਰਗੰਧ।

ਭਾਵ ਸਿਆਣਪ ਸਕਲ ਤੇ ਰਹਿਤ, ਸਭ ਕਹ ਜਾਣੇ ਆਤਮ ਕੀ ਰਹਿਤ, ਜਿਸ ਭਾਵ ਹੈ ਤਿਸ ਲਹਿ ਲੜ ਲਾਏ, ਥਾਂ ਥਨੰਤ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਾਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰ ਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ।

ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ ਤਿਸੇ ਤਿਆਗ ਕਤਬਰ ਲੁਭਾਵਹੇ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਝ ਸਾਭ ਕੋ

ਸਾਧਕ ਸੰਗ ਦ੍ਰਿੜ ਸਭ ਧਰਮ ਸਾਧ ਸੰਗ ਕੇਵਲ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ।

ਸਾਧਕ ਸੰਗ ਸਰਬ ਥਾਨ ਗੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਹੁਆ ਸੁਹੇਲਾ ਸਾਧ ਸੰਗ ਪਿਛੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਬਨ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮਿੱਠਾ ਸਾਧੂ ਕੈ ਸੰਗ ਘਟ ਕਰ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਭੇਦ ਨਾ ਜਾਣੇ ਜੇਤਾ ਸੁਨੇ ਤੇਤਾ ਬਖਿਆ ਨਹੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਰਿਕ ਸੋਭਾ ਸਦਾ ਬੇਅੰਤ ਸਾਰਿਕ ਸੋਭਾ ਉੱਚ ਤੇ ਉੱਚੀ ਸਾਰਿਕ ਸੋਭਾ ਮੂਚ ਤੇ ਮੂਚੀ ਸਾਰਿਕ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖਿਆ ਇਕਸ ਬਿਨ ਕੋਏ ਨਾਨਕ ਹਿ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਚਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ

ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੁਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਪਰਸ, ਵੈਸਨੋ ਸੋਜ ਸੁਪਰ ਸੁਪਰ ਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰਹ ਨਾਮ ਜਪਾਵੈ, ਨਾਨਕ ਹੋ ਵੈਸਨੋ ਪਰਮ ਗਤ ਪਾਵੈ, ਭਗਵਤੀ ਭਗਵੰਤ।

ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਤ ਜੋ ਮਨ ਭਰਬੋਧੈ, ਰਾਮ ਨਾਮ ਆਤਮ ਮੈਂ ਸੋਧੈ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋ ਨਾਵੈ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੁਖਮ ਮੈਂ ਜਨ ਅਸਥੂਲ। ਚਹੁ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕਉ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰ ਉਰਧਾਰੈ, ਪਸ ਪ੍ਰੇਤ ਮੁਗਤ ਪਾਥਰ ਕੋ ਤਾਰੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਕਾਹੋ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਦਨ ਭਾਏ ਦਿਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹ ਪਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਜਿਸ ਦਾਸ ਕੋ ਸਭ ਸੋਝੀ ਪਰੈ। ਸਗਲ ਸੰਗ ਆਤਮੂ ਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਅਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਪੁਰਖ ਕਹੀਐ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿੰਦ ਘਰ ਰਾਖਿਆ ਤੈਸਾ ਤਿੰਨ ਨਾਓ। ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ। ਪਸਰੀ ਆਪ ਹੋਏ ਅਣਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਵਿਨਾਸ। ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤ ਕਰੇ ਅਨੇਕ ਜਨ, ਅੰਤ ਨਾ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬੰਦ ਭ੍ਰਮੇ ਉਦਾਸੀ। ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕੋਟ ਆਤਮ ਧਿਆਨ ਧਾਰਹੇ, ਕਈ ਕੋਟ ਕਾਬ ਕਾ ਵਿਚਾਰੇ। ਕਈ ਕੋਟ ਨਵਤਨ ਨਾਮ ਧਿਆਵਹੇ, ਨਾਨਕ ਕਰਤੇ ਕਾਂਤ ਨਾ ਪਾਵਹੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗਾ ਆਤਮ ਦੇ ਕੋਰ। ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁਖ ਨਾ ਕਰੇ। ਕਈ ਕੋਟ ਮਾਇਆ ਸ੍ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਿਰ ਪੋ ਪਾਏ, ਕਈ ਕੋਟ ਪਾਥਰ ਬ੍ਰਿਖ ਨ ਪਜਾਏ। ਕਈ ਕੋਟ ਪਾਉਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ। ਕਈ ਕੋਟ ਸਸੀਅਰ ਸੂਰਨ ਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਵੇਦ ਪੁਰਾਣ ਸਿਮਰਦਰ ਸਾਸਤ। ਕਈ ਕੋਟ ਕੀਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਰੀਬ ਮੇਰ ਸਵਰਨ ਥੀਵੇ। ਕਈ ਕੋਟ